0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਰੀਕ ਹੋ ਚੁੱਕੀ ਹੈ 18 ਜੂਨ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਤੇ ਪੰਜਾਬ ਤੋਂ ਖਬਰਸਾਰ, ਫਿਰ ਗੱਲਬਾਤ ਕਰਾਂਗੇ ਫੀਫਾ ਵਰਲਡ ਕੱਪ ਦੀ ਕਿ ਕੱਲ੍ਹ ਯਾਨੀ ਵਿਸ਼ਵ ਕੱਪ ਦੇ 6ਵੇਂ ਦਿਨ ਕੀ ਕੁਝ ਹੋਇਆ ਖਾਸ, ਦੱਸਾਂਗੇ ਫੀਫਾ ਰੈਪ ਦੇ ਵਿੱਚ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਗੱਲਾਂ ਕਰਾਂਗੇ ਪੰਜਾਬੀ ਡਾਇਸਪੋਰਾ ਦੇ ਵਿੱਚ। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਕਰਵਾਵਾਂਗੇ ਰੈਪਰ ਅਤੇ ਕਲਾਕਾਰ

ਕਾਰ ਹਨੂਮਾਨ ਕਾਇੰਡ ਦੇ ਨਾਲ ਫਿਰ ਰਿਪੋਰਟ ਹਾਈਪਰਟੈਂਸ਼ਨ ਬਾਰੇ ਕਿਸ ਦੇ ਕਾਰਨ ਕੀ ਨੇ ਪਛਾਣ ਦੇ ਤਰੀਕੇ ਕੀ ਹਨ ਅਤੇ ਇਲਾਜ ਕਿਵੇਂ ਹੋ ਸਕਦਾ ਹੈ ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗੀਤ ਵੀ ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439 799 767 ਤੇ ਆਪਣੇ ਨਾਮ ਦੇ ਨਾਲ ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 18 ਜੂਨ 2026 ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਢਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਕੈਨਬਰਾ ਦੇ ਵਿੱਚ ਆਪਣੇ ਪਹਿਲੇ ਨੈਸ਼ਨਲ ਪ੍ਰੈਸ ਕਲੱਬ ਸੰਬੋਧਨ ਦੌਰਾਨ ਮੀਡੀਆ ਅਤੇ ਵਿਅਕਤੀਗਤ ਪੱਤਰਕਾਰਾਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਪੌਲੀਨ ਹੈਨਸਨ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵਨ ਨੇਸ਼ਨ ਪਾਰਟੀ ਦੀ ਆਗੂ ਨੇ ਆਪਣੇ ਭਾਸ਼ਣ ਦੇ ਵਿੱਚ ਪੱਤਰਕਾਰਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਮੀਡੀਆ ਉੱਤੇ ਬਹਿਸ ਨੂੰ ਦਬਾਉਣ, ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਅਤੇ ਪਾਰਟੀ ਨੂੰ ਆਪਣੀ ਕਵਰੇਜ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਨੇ। ਉਹਨਾਂ ਨੇ ਸਵਾਲ ਜਵਾਬ ਦੇ ਸੈਸ਼ਨ ਦੌਰਾਨ ਗਾਰਡੀਅਨ ਦੀ ਪੱਤਰਕਾਰ ਸਾਰਾ ਮਾਰਟਿਨ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ। ਸਾਰਾ ਮਾਰਟਿਨ ਨੇ ਹੈਨਸਨ ਦਿੱਤੀ ਲੀ ਦੀ ਵਨ ਨੇਸ਼ਨ ਦੇ ਵਿੱਚ ਨੌਕਰੀ ਬਾਰੇ ਸਵਾਲ ਪੁੱਛਿਆ ਸੀ, ਜਿਸ ਦੇ ਜਵਾਬ ਦੇ ਵਿੱਚ ਹੈਨਸਨ ਨੇ ਉਹਨਾਂ ਨੂੰ ਘਟੀਆ ਪੱਤਰਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਭਵਿੱਖ ਦੇ ਵਿੱਚ ਮੀਡੀਆ ਸਮਾਗਮਾਂ ਤੋਂ ਪਾਬੰਦੀ ਲਗਾਈ ਜਾਵੇਗੀ। ਮੀਡੀਆ ਐਂਟਰਟੇਨਮੈਂਟ ਐਂਡ ਆਰਟਸ ਅਲਾਇੰਸ ਦਾ ਕਹਿਣਾ ਹੈ ਕਿ ਸੈਨੇਟਰ ਹੈਨਸਨ ਦੀਆਂ ਟਿੱਪਣੀਆਂ ਪ੍ਰੈਸ ਦੀ ਆਜ਼ਾਦੀ ਤੇ ਇੱਕ ਹਮਲਾ ਨੇ, ਜਦਕਿ ਨੈਸ਼ਨਲ ਪਾਰਟੀ ਦੀ MP ਬ੍ਰਿਜਿਟ ਮੈਕੈਂਜ਼ੀ ਨੇ ਚੈਨਲ 9 ਨੂੰ ਦੱਸਿਆ ਕਿ ਲੀਡਰ ਦਾ ਇਹ ਰਵੱਈਆ ਇੱਕ ਚਿੰਤਾਜਨਕ ਮਿਸਾਲ ਕਾਇਮ ਕਰ ਸਕਦਾ ਹੈ।
1: ਯੂ ਨੀਡ ਟੂ ਬੀ ਆਊਟ ਟੂ ਫੇਸ ਦ ਮੀਡੀਆ ਐਂਡ ਦ ਟਫ ਸਕ੍ਰੂਟਨੀ, ਬਟ ਆਈ ਐਮ ਕਨਸਰਨਡ that One Nation also wants to pick and choose which media they take questions from, who they like or they don't like. That might be okay for Donald Trump to pick and choose which media he takes questions from, but it does not go well here in a democracy like
0: ਫੈਡਰਲ ਸਰਕਾਰ ਨੇ ਮਈ ਦੇ ਬਜਟ ਦੇ ਵਿੱਚ ਐਲਾਨੇ ਗਏ ਕੈਪੀਟਲ ਗੇਨਸ ਟੈਕਸ ਸੁਧਾਰਾਂ ਵਿੱਚ ਮਹੱਤਵਪੂਰਨ ਛੋਟਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਇਹ ਬਦਲਾਅ ਸੈਕਟਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤੇ ਗਏ ਨੇ ਅਤੇ ਉਹਨਾਂ ਦੇ ਅਨੁਸਾਰ 27 ਲੱਖ ਸਰਗਰਮ ਛੋਟੇ ਕਾਰੋਬਾਰ ਇਹਨਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਸਟਾਰਟਅਪਸ ਦੇ ਲਈ ਕੈਪੀਟਲ ਗੇਨ ਟੈਕਸ ਛੋਟਾਂ ਬਾਰੇ ਅੱਜ ਇੱਕ ਸਲਾਹ ਮਸ਼ਵਰਾ ਪੱਤਰ ਯਾਨੀ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਜਾਣਾ ਹੈ, ਜਿਸ ਦੇ ਬਾਰੇ ਖਜ਼ਾਨਚੀ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਟਰੱਸਟ ਦੇ ਲਈ ਵੀ ਬਦਲਾਅ ਤੇ ਵਿਚਾਰ ਕੀਤਾ ਜਾਵੇਗਾ। ਇੱਕ ਬਦਨਾਮ ਨਜ਼ਰਬੰਦੀ ਕੇਂਦਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਅਥਰੂ ਗੈਸ ਦਾ ਸ਼ਿਕਾਰ ਹੋਣ ਤੋਂ ਬਾਅਦ ਮੁਆਵਜ਼ਾ ਹਾਸਲ ਕਰਨ ਵਾਲੇ ਸਾਬਕਾ ਕੈਦੀਆਂ ਨੇ 12 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਜਿੱਤ ਲਈ ਹੈ। ਬਹੁਮਤ ਦੇ ਇੱਕ ਫੈਸਲੇ ਤੋਂ ਬਾਅਦ ਉਹਨਾਂ ਨੂੰ $360,000 ਦੇ ਭੁਗਤਾਨ ਮਿਲਣਗੇ। ਇਸ ਫੈਸਲੇ ਨੇ ਨਾਰਦਰਨ ਟੈਰੀਟਰੀ ਦੀ ਸੁਪਰੀਮ ਕੋਰਟ ਦੇ 2025 ਦੇ ਉਸ ਫੈਸਲੇ ਨੂੰ ਉਲਟਾ ਦਿੱਤਾ ਹੈ, ਜਿਸ ਨੇ 2014 ਦੇ ਵਿੱਚ ਹੋਈ ਅਥਰੂ ਗੈਸ ਦੀ ਘਟਨਾ ਤੋਂ ਬਾਅਦ ਇਹਨਾਂ 4 ਨੌਜਵਾਨਾਂ ਨੂੰ ਮਿਲਣ ਵਾਲੇ $2,00,000 ਦੇ ਨਿੱਜੀ ਭੁਗਤਾਨਾਂ ਤੋਂ ਵਾਂਝਾ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਨੇ ਈਥਨ ਆਸਟਰਲ, ਲੋਰੇ ਓਸ਼ੀਆ, ਕਿਰਨ ਵੈਬਸਟਰ ਅਤੇ ਜੋਸੀਆ ਬਿਨਸਾਰਿਸ ਲਈ ਸ਼ੁਰੂਆਤੀ 2 ਲੱਖ ਦੀ ਰਾਸ਼ੀ ਨੂੰ ਘਟਾ ਕੇ $50,000 ਕਰ ਦਿੱਤਾ ਹੈ, ਪਰ ਇਸ ਦੇ ਵਿੱਚ ਆਮ ਨੁਕਸਾਨ ਦੇ ਮੁਆਵਜ਼ੇ ਯਾਨੀ ਜਨਰਲ ਡੈਮੇਜਸ ਨੂੰ ਜੋੜ ਦਿੱਤਾ ਹੈ ਤਾਂ ਜੋ ਉਹਨਾਂ ਦਾ ਕੁੱਲ ਭੁਗਤਾਨ 360,000 ਹੋ ਸਕੇ। ਇਹ ਚਾਰੇ ਉਸ ਸਮੇਂ ਡਾਰਵਿਨ ਦੇ ਡੌਨ ਡੈਲ ਯੂਥ ਡਿਟੈਂਸ਼ਨ ਸੈਂਟਰ ਦੇ ਵਿੱਚ ਹਿਰਾਸਤ ਵਿੱਚ ਸਨ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਇੱਕ ਹੋਰ ਕੈਦੀ ਤੇ ਟੀਅਰ ਗੈਸ ਦੀ ਵਰਤੋਂ ਕੀਤੀ ਸੀ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕਾ ਅਤੇ ਇਰਾਨ ਨੇ 14 ਨੁਕਾਤੀ ਸਮਝੌਤਾ ਪੱਤਰ ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉੱਤੇ ਸਾਈਨ ਕੀਤੇ ਨੇ, ਜਿਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਅਤੇ ਲਿਬਨਾਨ ਵਿੱਚ ਵੀ ਤੁਰੰਤ ਅਤੇ ਸਥਾਈ ਤੌਰ ਤੇ ਦੁਸ਼ਮਣੀ ਖਤਮ ਕਰਨਾ ਲਾਜ਼ਮੀ ਹੋਵੇਗਾ। ਅੰਤਿਮ ਸਮਝੌਤੇ ਦੇ ਲਈ ਗੱਲਬਾਤ ਅਜੇ ਸ਼ੁਰੂ ਹੋਣੀ ਬਾਕੀ ਹੈ, ਜਿਸ ਦੇ ਵਿੱਚ ਕਈ ਹੋਰ ਔਖੇ ਮੁੱਦੇ ਹੱਲ ਕੀਤੇ ਜਾਣੇ ਨੇ, ਜਿਵੇਂ ਕਿ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਭਵਿੱਖ। ਪਰ ਇਸ ਸਮਝੌਤਾ ਪੱਤਰ ਦੇ ਵਿੱਚ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਖਤਮ ਕਰਨ ਅਤੇ ਤਹਿਰਾਨ ਵੱਲੋਂ ਵਪਾਰਕ ਜਹਾਜ਼ਾਂ ਨੂੰ ਓਮਾਨ ਦੀ ਖਾੜੀ ਤੱਕ ਸੁਰੱਖਿਅਤ ਰਾਹ ਦੇਣ ਦਾ ਵਾਅਦਾ ਵੀ ਸ਼ਾਮਲ ਹੈ। ਫਿਰ ਵੀ ਇਰਾਨ ਦੇ ਮੁੱਖ ਵਾਰਤਾਕਾਰ ਬਾਕਰ ਕਾਲੀਬਾਫ ਦਾ ਕਹਿਣਾ ਹੈ ਕਿ ਸਟ੍ਰੇਟ ਆਫ ਹਾਰਮੋਜ਼ ਪੂਰੀ ਤਰ੍ਹਾਂ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਵਾਪਸ ਨਹੀਂ ਪਰਤੇਗੀ। ਅਤੇ ਆਖਰੀ ਖਬਰ ਪੰਜਾਬ ਤੋਂ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਅਤੇ ਜਗਨਨਾਥਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕੱਲ੍ਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਕੋਲ ਹੈ ਅਤੇ ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਆਪ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਲੋਕ ਭਾਜਪਾ ਨੂੰ ਮੌਕਾ ਦੇਣਗੇ। ਮੁੱਖ ਮੰਤਰੀ ਦੀ ਕਥਿਤ ਵਾਇਰਲ ਵੀਡੀਓ ਬਾਰੇ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਕਰਵਾਈ ਗਈ ਜਾਂਚ ਦੇ ਵਿੱਚ ਵੀਡੀਓ ਨੂੰ ਅਸਲੀ ਦੱਸਿਆ ਗਿਆ ਹੈ। ਅਕਾਲ ਤਖ਼ਤ ਦਾ ਪੂਰੇ ਦੇਸ਼ ਦੇ ਵਿੱਚ ਸਨਮਾਨ ਹੈ ਅਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਉਹਨਾਂ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਮਜ਼ਬੂਤ ਹੋਈ ਹੈ। ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿੱਚ ਸਿੱਖ ਕੌਮ ਅਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ, ਪਰ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਉਹ ਇਸ ਮਾਮਲੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਫਿਲਹਾਲ

ਜਿਹਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰ ਸਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਸਕਦੇ ਹੋ ਮੈਸੇਜ ਆਪਣੇ ਨਾਮ ਦੇ ਨਾਲ 0439-739-767 ਤੇ। ਕਿਵੇਂ ਲੰਘ ਰਿਹਾ ਤੁਹਾਡਾ ਦਿਨ ਇਹ ਦੱਸ ਸਕਦੇ ਹੋ? ਕੀ ਕੁਝ ਨਵਾਂ ਵੇਖਿਆ? ਕੋਈ ਨਵੀਂ ਫਿਲਮ ਵੈਬ ਸੀਰੀਜ਼ ਰਿਕਮੈਂਡ ਕਰਨਾ ਚਾਹੁੰਦੇ ਹੋ ਦੱਸ ਸਕਦੇ ਹੋ। ਸਪੋਰਟਸ ਬਹੁਤ ਕੁਝ ਚੱਲ ਰਿਹਾ ਜੀ, AFL, ਕ੍ਰਿਕਟ, ਵੋਮਨ T20 ਵਰਲਡ ਕੱਪ, ਔਰ ਸਭ ਤੋਂ ਵੱਡੀ ਚੀਜ਼ ਫੀਫਾ ਵਰਲਡ ਕੱਪ 2026। ਸੋ ਦੇਖ ਰਹੇ ਹੋ ਕਿਹੜੀ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ, ਜ਼ਰੂਰ ਜ਼ਰੂਰ ਦੱਸਿਓ। ਕਾਫੀ ਰਿਕਾਰਡ ਬਣ ਰਹੇ ਨੇ। ਫੀਫਾ ਦੀ ਗੱਲਬਾਤ ਕਰੀਏ ਤਾਂ ਕਮਾਲ ਦੇ ਮੁਕਾਬਲੇ ਜੋ ਨੇ ਉਹ ਹੋ ਰਹੇ ਨੇ। ਅੱਜ ਅਗਰ ਗੱਲ ਕਰੀਏ ਤਾਂ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ ਹਰਾ ਦਿੱਤਾ ਹੈ 3-1 ਦੇ ਫਰਕ ਦੇ ਨਾਲ। ਗਾਨਾ ਦੀ ਟੀਮ ਪਨਾਮਾ ਤੋਂ ਜਿੱਤ ਚੁੱਕੀ ਹੈ। ਇੰਗਲੈਂਡ ਨੇ ਕੋਰੇਸ਼ੀਆ ਨੂੰ ਹਰਾ ਦਿੱਤਾ ਹੈ। ਪੁਰਤਗਾਲ ਅਤੇ DR ਕੋਂਗੋ ਦਾ ਜੋ ਮੁਕਾਬਲਾ ਹੈ ਉਹ ਡਰਾਅ ਰਿਹਾ ਹੈ। ਔਰ ਅਗਰ ਗੱਲਬਾਤ ਕਰੀਏ ਕੱਲ੍ਹ ਦੇ ਮੁਕਾਬਲਿਆਂ ਦੀ ਤਾਂ ਕੱਲ੍ਹ ਦੇ ਜੋ ਮੁਕਾਬਲੇ ਹੋਏ ਨੇ ਉਸਦਾ ਰੈਪ ਜੋ ਹੈ ਉਹ ਤੁਹਾਨੂੰ ਵੀ ਜ਼ਰੂਰ ਜਲਦੀ ਸੁਣਾਉਂਦੇ ਹਾਂ। ਇੱਧਰ AFL ਦੀ ਗੱਲਬਾਤ ਕਰੀਏ ਤਾਂ ਅੱਜ ਫ੍ਰੀਮੈਂਟਲ ਦਾ ਮੁਕਾਬਲਾ ਜੀਲੋਂਗ ਕੈਟਸ ਦੇ ਨਾਲ ਖੇਡਿਆ ਜਾਵੇਗਾ। ਸਮੇਂ ਦੇ ਅਕੋਰਡਿੰਗ ਗੱਲ ਕਰੀਏ ਸਾਡੇ ਮੈਲਬਨ ਸਮੇਂ ਦੇ ਹਿਸਾਬ ਨਾਲ ਤਾਂ ਇਹ 8:10 'ਤੇ ਸ਼ੁਰੂ ਹੋ ਜਾਵੇਗਾ ਮੁਕਾਬਲਾ। ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਰੇਡੀਓ ਦੇ ਉੱਤੇ 93.1 FM ਦੇ ਉੱਤੇ ਸਾਡਾ, ਤਾਂ ਜ਼ਰੂਰ ਐਡਜਸਟ ਥੋੜ੍ਹਾ ਜਿਹਾ ਕਰ ਲਿਓ ਕਿਉਂਕਿ ਇਹ ਮੁਕਾਬਲਾ ਉਦੋਂ ਤੱਕ ਸ਼ੁਰੂ ਹੋ ਚੁੱਕਾ ਹੋਵੇਗਾ। ਇੱਧਰ ICC ਵੁਮੈਨ T20 ਵਰਲਡ ਕੱਪ ਦੇ ਅਗਰ ਗੱਲਬਾਤ ਕਰੀਏ ਮੈਚਿਸ ਦੀ ਤਾਂ ਪਾਕਿਸਤਾਨ ਦੀ ਵੁਮੈਨ ਟੀਮ ਸਾਊਥ ਅਫਰੀਕਾ ਹੱਥੋਂ ਹਾਰ ਚੁੱਕੀ ਹੈ ਜੀ। ਔਰ ਇਸ ਤੋਂ ਇਲਾਵਾ ਭਾਰਤੀ ਵੁਮੈਨ ਟੀਮ ਨੇ ਨੀਦਰਲੈਂਡਸ ਨੂੰ ਹਰਾ ਦਿੱਤਾ ਹੈ 95 ਦੌੜਾਂ ਦੇ ਨਾਲ। ਉੱਧਰ ਗੱਲਬਾਤ ਕਰੀਏ ਅਫਗਾਨਿਸਤਾਨ ਅਤੇ ਇੰਡੀਆ ਦੇ ਦੂਜੇ ODI ਦੀ, ਤਾਂ ਭਾਰਤੀ ਟੀਮ ਨੇ 402 ਦੌੜਾਂ ਬਣਾਈਆਂ ਸਨ ਅਤੇ ਅਫਗਾਨਿਸਤਾਨ ਦੀ ਟੀਮ ਨੂੰ 232 'ਤੇ ਹੀ ਆਲ ਆਊਟ ਕਰ ਦਿੱਤਾ। ਅਤੇ ਸ਼ੁਭਮਨ ਗਿੱਲ ਜੋ ਕਪਤਾਨ ਨੇ ਉਹਨਾਂ ਨੇ 150 ਯਾਨੀ ਕਿ 154 ਦੌੜਾਂ ਬਣਾਈਆਂ ਸੀ। ਕੀ ਤੁਸੀਂ ਕੀ ਕੁਝ ਦੇਖਿਆ ਇਹਦੇ ਬਾਰੇ ਜ਼ਰੂਰ ਦੱਸਿਓ। ਇੱਧਰ ਗਗਨ ਜੀ ਦਾ ਮੈਸੇਜ ਆ ਚੁੱਕਾ ਸਾਨੂੰ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਵੀਕਐਂਡ ਦੇ ਉੱਤੇ ਅਸੀਂ ਮੇਡ ਇਨ ਇੰਡੀਆ ਟਾਈਟਨ, ਵੀ ਵਾਚਡ ਮੇਡ ਇਨ ਇੰਡੀਆ ਟਾਈਟਨ। ਓਕੇ ਜੀ, ਮੇਡ ਇਨ ਇੰਡੀਆ ਟਾਈਟਨ ਕੋਈ ਮੂਵੀ ਹੈ, ਵੈਬ ਸੀਰੀਜ਼? ਇਹਦੇ ਬਾਰੇ ਵੀ ਜ਼ਰੂਰ ਜ਼ਰੂਰ ਦੱਸਿਓ। ਔਰ ਕਹਿ ਰਹੇ ਨੇ ਹਮ ਚਾਹੇ ਔਜ਼ੀ ਹੋ ਗਏ ਹਾਂ ਪਰ ਫਿਰ ਵੀ ਦਿਲ ਹੈ ਹਿੰਦੁਸਤਾਨੀ, ਰੀਅਲੀ ਇੰਜੋਇਡ ਇਟ। ਓਕੇ, ਮੈਨੂੰ ਇਹਦੇ ਬਾਰੇ ਨਹੀਂ ਪਤਾ ਗਗਨ ਜੀ, ਥੋੜ੍ਹਾ ਹੋਰ ਅਲੈਬੋਰੇਟ ਜ਼ਰੂਰ ਕਰਿਓ, ਨਹੀਂ ਤਾਂ ਮੈਂ ਜ਼ਰੂਰ ਸਰਚ ਕਰਦਾ। ਔਰ ਕਹਿ ਰਹੇ ਨੇ ਕ੍ਰਿਕਟ ਦੇ ਵਾਸਤੇ ਅਗਰ ਗੱਲਬਾਤ ਕਰੀਏ ਕ੍ਰਿਕਟ ਦੀ ਖਬਰ ਦੀ ਤਾਂ ਇੰਡੀਆ ਜਿੱਤ ਚੁੱਕੀ ਹੈ ਜੀ ਅਫਗਾਨਿਸਤਾਨ ਤੋਂ, ਬਿਲਕੁਲ ਜੀ। ਔਰ ਕਹਿ ਰਹੇ ਨੇ ਇੰਡੀਅਨ ਵੁਮਨ ਆਲਸੋ ਗੋਇੰਗ ਰੀਅਲੀ ਗੁੱਡ ਅਤੇ ਬੈਸਟ ਵਿਸ਼ਸ ਦੇ ਰਹੇ ਨੇ ਸੋਕਰੂਜ਼ ਨੂੰ ਅਗਲੇ ਮੈਚ ਦੇ ਲਈ। ਬਿਲਕੁਲ ਜੀ, ਸ਼ਨੀਵਾਰ ਅਰਲੀ ਮਾਰਨਿੰਗ 5 ਵਜੇ ਮੈਚ ਸ਼ੁਰੂ ਹੋ ਜਾਏਗਾ। ਅਤੇ ਤੁਸੀਂ ਅਗਰ ਮੈਲਬਨ ਦੇ ਵਿੱਚੋਂ ਤਾਂ ਤੁਸੀਂ ਫੈਡਰੇਸ਼ਨ ਸਕੁਏਅਰ ਦੇ ਉੱਤੇ 4 ਵਜੇ ਪਹੁੰਚਣਾ, ਸਵੇਰੇ ਸਵੇਰੇ 4 ਵਜੇ ਗੇਟ ਖੁੱਲ ਜਾਣੇ ਨੇ ਅਤੇ ਆਪਣੀ ਆਪਣੀ ਜਗ੍ਹਾ ਤੁਸੀਂ ਮਲਕ ਲੈਣੀ ਆ। ਫਿਰ ਸਾਰਿਆਂ ਦੇ ਨਾਲ ਬੈਠ ਕੇ ਮੈਚ ਤੁਸੀਂ ਸਵੇਰੇ ਸਵੇਰੇ 5 ਵਜੇ ਦੇਖ ਸਕਦੇ ਹੋ ਅਗਰ ਤੁਸੀਂ ਅਰਲੀ ਬਰਡ ਹੋ। ਵੈਸੇ ਮੈਂ ਤਾਂ ਨਹੀਂ ਹਾਂ ਜੀ ਅਰਲੀ ਬਰਡ, ਮੈਂ ਰਾਤ ਵਾਲਾ ਕਹਿੰਦੇ ਨੇ ਪਰਿੰਦਾ ਆ, ਸੋ ਰਾਤੀ ਅਸੀਂ ਜ਼ਿਆਦਾ ਘੁੰਮੀਦਾ ਆ। ਆਓ ਫੀਫਾ ਦੀ ਹੀ ਗੱਲਬਾਤ ਕਰੀਏ। ਸੋ ਫੀਫਾ ਵਿਸ਼ਵ ਕੱਪ ਦੇ 6ਵੇਂ ਦਿਨ ਕਈ ਰਿਕਾਰਡ ਬਣੇ ਅਤੇ ਫੁੱਟਬਾਲ ਦੇ ਸਿਤਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਲਿਓਨਲ ਮੈਸੀ 6 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਨੇ ਅਤੇ ਉਹਨਾਂ ਨੇ ਹੈਟ੍ਰਿਕ ਦੇ ਨਾਲ ਇਸ ਨੂੰ ਹੋਰ ਖਾਸ ਬਣਾਇਆ। ਉੱਥੇ ਹੀ ਕਿਲੀਅਨ ਐਮਬਾਪੇ ਅਤੇ ਆਰਲਿੰਗ ਹਾਲੈਂਡ ਨੇ 2-2 ਗੋਲ ਕਰਕੇ ਆਪਣੀਆਂ ਟੀਮਾਂ ਨੂੰ ਵੀ ਜਿੱਤਾਂ ਦਵਾਈਆਂ ਨੇ। ਕੀ ਕੁਝ ਹੋਇਆ ਖਾਸ ਕੱਲ੍ਹ, ਆਓ ਚੱਲਦੇ ਹਾਂ ਇਸ ਰੈਪ ਦੇ ਵੱਲ ਅਤੇ ਜਾਣਦੇ ਹਾਂ।

ਫੀਫਾ ਵਿਸ਼ਵ ਕੱਪ ਦੇ 6ਵੇਂ ਦਿਨ ਕਈ ਰਿਕਾਰਡ ਬਣੇ ਅਤੇ ਫੁੱਟਬਾਲ ਦੇ ਸਿਤਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਿਓਨੈਲ ਮੈਸੀ ਫੀਫਾ ਵਿਸ਼ਵ ਕੱਪ ਦੇ 6 ਟੂਰਨਾਮੈਂਟਾਂ ਵਿੱਚ ਹੈਟ੍ਰਿਕ ਮਾਰਨ ਵਾਲੇ ਪਹਿਲੇ ਖਿਡਾਰੀ ਬਣੇ। ਉੱਥੇ ਹੀ ਕੀਲੀਅਨ ਅੰਬਾਪੇ ਅਤੇ ਅਰਲਿੰਗ ਹਾਲੈਂਡ ਨੇ 2-2 ਗੋਲ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ। ਫੀਫਾ ਵਰਲਡ ਕੱਪ ਦੇ 6ਵੇਂ ਦਿਨ ਦੀਆਂ ਮੁੱਖ ਸਰਗਰਮੀਆਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿੱਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਦਾ ਸਪੋਰਟਸ ਰੈਪ। ਗਰੁੱਪ ਆਈ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਫਰਾਂਸ ਨੇ ਨਿਊਯਾਰਕ ਵਿੱਚ ਸੈਨੇਗਲ ਨੂੰ 3-1 ਨਾਲ ਹਰਾਇਆ। ਪਹਿਲਾ ਹਾਫ ਗੋਲ ਰਹਿਤ ਰਿਹਾ, ਪਰ 66ਵੇਂ ਮਿੰਟ ਵਿੱਚ ਕੀਲੀਅਨ ਐਮਬਾਪੇ ਨੇ ਖਾਤਾ ਖੋਲਿਆ। ਇਸ ਤੋਂ ਬਾਅਦ ਬ੍ਰੈਡਲੀ ਬਾਕੋਲਾ ਨੇ ਗੋਲਾਂ ਦੇ ਨਾਲ ਫਰਾਂਸ ਦੀ ਬੜਤ ਨੂੰ ਦੁੱਗਣਾ ਕਰ ਦਿੱਤਾ। ਸਟੋਪੇਜ ਟਾਈਮ ਵਿੱਚ ਸੈਨੇਗਲ ਨੇ 1 ਗੋਲ ਕਰਕੇ ਥੋੜਾ ਫਰਕ ਘਟਾਇਆ, ਪਰ ਕੁਝ ਹੀ ਪਲਾਂ ਬਾਅਦ ਐਮਬਾਪੇ ਨੇ ਆਪਣਾ ਦੂਜਾ ਗੋਲ ਦਾਗ ਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ। ਇਸ ਦੇ ਨਾਲ ਹੀ ਉਹ ਫਰਾਂਸ ਦੇ ਇਤਿਹਾਸ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ। ਦੂਜੇ ਪਾਸੇ ਮੈਸਾਚੂਸੈਟਸ ਵਿੱਚ ਆਸਟ੍ਰੇਲੀਆਈ ਕੋਚ ਗ੍ਰੈਮ ਆਰਨੋਲਡ ਦੀ ਇਰਾਕ ਟੀਮ ਦਾ ਸਾਹਮਣਾ ਨਾਰਵੇ ਨਾਲ ਹੋਇਆ। ਦੋਵੇਂ ਟੀਮਾਂ ਲੰਬੇ ਸਮੇਂ ਬਾਅਦ ਵਿਸ਼ਵ ਕੱਪ ਵਿੱਚ ਵਾਪਸੀ ਕਰ ਰਹੀਆਂ ਹਨ।

0: ਨਾਰਵੇ ਦੇ ਸਟਾਰ ਸਟ੍ਰਾਈਕਰ ਅਰਲਿੰਗ ਹਾਲੈਂਡ ਨੇ ਪਹਿਲੇ ਹਾਫ ਵਿੱਚ ਹੀ 2 ਗੋਲ ਕਰਕੇ ਮੈਚ ਦਾ ਰੁਖ ਤੈਅ ਕਰ ਦਿੱਤਾ ਅਤੇ ਨਾਰਵੇ ਨੇ 4-1 ਨਾਲ ਆਸਾਨ ਜਿੱਤ ਦਰਜ ਕੀਤੀ। ਹਾਲਾਂਕਿ ਹਾਰ ਦੇ ਬਾਵਜੂਦ ਗ੍ਰੇਮ ਆਰਨੋਲਡ ਆਪਣੀ ਟੀਮ ਦੀਆਂ ਅਗਲੇ ਦੌਰ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਬਾਰੇ ਆਸ਼ਾਵਾਦੀ ਨਜ਼ਰ ਆਏ।
1: What we're going to focus on, obviously, I think 3 points will get you through to the next phase. We've got 2 more games to go. You know, I thought the boys did exceptionally well first half. A couple of mistakes hurt us badly.
0: ਕੈਨਜ਼ਸ ਸਿਟੀ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਨਾਲ ਹਰਾਇਆ ਅਤੇ 3 ਗੋਲ ਲਿਓਨਲ ਮੈਸੀ ਦੇ ਖਾਤੇ ਵਿੱਚ ਆਏ। 39 ਸਾਲਾ ਮੈਸੀ ਹੁਣ ਵਿਸ਼ਵ ਕੱਪ ਇਤਿਹਾਸ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਮੀਰੋਸਲਾਵ ਕਲੋਜ਼ੂ ਦੇ ਬਰਾਬਰ ਪਹੁੰਚ ਗਏ ਹਨ। ਦੋਵਾਂ ਦੇ ਨਾਮ ਹੁਣ 16-16 ਗੋਲ ਦਰਜ ਹਨ।
2: Lionel Messi stands alone in Argentine lore and now tied with Miroslav Klose for most goals at the World Cup.
0: ਉੱਥੇ ਹੀ ਕੈਲੀਫੋਰਨੀਆ ਵਿੱਚ ਆਸਟ੍ਰੀਆ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਖੇਡ ਰਹੀ ਜਾਰਡਨ ਦੀ ਟੀਮ ਨੂੰ 3-1 ਨਾਲ ਹਰਾਇਆ। ਓਮਾਨੋ ਸ਼ਮੀਦ ਨੇ ਆਸਟ੍ਰੀਆ ਲਈ ਪਹਿਲਾ ਗੋਲ ਕੀਤਾ। ਦੂਜੇ ਹਾਫ ਦੀ ਸ਼ੁਰੂਆਤ ਵਿੱਚ ਅਲੀ ਉਲਵਾਨ ਨੇ ਜਾਰਡਨ ਲਈ ਬਰਾਬਰੀ ਕੀਤੀ, ਪਰ ਇਸ ਤੋਂ ਬਾਅਦ ਆਸਟ੍ਰੀਆ ਨੇ ਹੋਰ 2 ਗੋਲ ਕਰਕੇ ਜਿੱਤ ਆਪਣੇ ਨਾਮ ਕਰ ਲਈ। ਇਹਨਾਂ ਵਿੱਚ 1 ਗੋਲ ਸਟਾਪੇਜ ਟਾਈਮ ਵਿੱਚ ਪੈਨਲਟੀ ਤੋਂ ਆਇਆ। ਹੁਣ ਸਿਰਫ 3 ਦਿਨ ਬਾਕੀ ਹਨ ਆਸਟ੍ਰੇਲੀਆ ਦੇ ਅਗਲੇ ਵਿਸ਼ਵ ਕੱਪ ਮੁਕਾਬਲੇ ਲਈ। ਸਕਰੂਜ਼ 20 June ਨੂੰ ਸੀਐਟਲ ਵਿੱਚ ਸਹਿ ਮੇਜ਼ਬਾਨ ਸੰਯੁਕਤ ਰਾਜ ਅਮਰੀਕਾ ਦਾ ਸਾਹਮਣਾ ਕਰਨਗੇ। ਇਹ ਮੈਚ ਆਸਟ੍ਰੇਲੀਆਈ ਪੂਰਬੀ ਸਮੇਂ ਅਨੁਸਾਰ ਸਵੇਰੇ 5 ਵਜੇ ਖੇਡਿਆ ਜਾਵੇਗਾ ਅਤੇ SBS ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਆਸਟ੍ਰੇਲੀਆ 26 June ਨੂੰ ਪੈਰਾਗੁਏ ਨਾਲ ਭਿੜੇਗਾ, ਜਿਸ ਦਾ ਸਿੱਧਾ ਪ੍ਰਸਾਰਣ ਵੀ SBS ਤੇ ਹੋਵੇਗਾ। ਤੁਸੀਂ ਸੁਣ ਰਹੇ ਸੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਦਾ ਡੇਲੀ ਅਪਡੇਟ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਫੀਫਾ ਵਿਸ਼ਵ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫ਼ਤ ਵੇਖੋ।
3: ਬਿਲਕੁਲ ਜੀ, ਤੁਸੀਂ ਆਪਣੇ ਟੀਵੀ ਸਕਰੀਨਸ ਦੇ ਉੱਤੇ SBS ਚੈਨਲ ਦੇ ਉੱਤੇ ਲਾਈਵ ਫੀਫਾ ਵਰਲਡ ਕੱਪ ਦੇਖ ਸਕਦੇ ਹੋ। ਅਗਰ ਤੁਸੀਂ ਐਪ ਡਾਊਨਲੋਡ ਕਰਨੀ ਹੈ ਤਾਂ SBS ਔਨ ਡਿਮਾਂਡ ਕਰ ਸਕਦੇ ਹੋ। SBS ਔਨ ਡਿਮਾਂਡ ਦੀ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਲਾਈਵ ਅਤੇ ਫ੍ਰੀ ਦੇ ਵਿੱਚ ਫੀਫਾ ਵਰਲਡ ਕੱਪ 2026 ਦਾ ਆਨੰਦ ਮਾਣੋ ਜੀ। ਇੱਧਰ ਸੁਖਵਿੰਦਰ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਜੀ? ਬਹੁਤ ਵਧੀਆ ਜੀ, ਮੇਰੇ ਬਹੁਤ ਵਧੀਆ ਨੇ, ਤੁਹਾਡੇ ਕੀ ਹਾਲ ਚਾਲ ਨੇ? ਕਿਵੇਂ ਲੰਘ ਰਿਹਾ ਤੁਹਾਡਾ ਵੀਰਵਾਰ ਦਾ ਦਿਨ? ਫਿਲਹਾਲ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਗਾਣੇ ਲੈ ਕੇ ਆਵਾਂਗੇ ਜੀ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।
4: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
5: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ। ਸਵਾਦਲੇ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
6: SBS audio
0: apni wavelength naal mel khandiyan taranga sunan layi play button dabo
7: SBS chill
8: SBS pop asia non stop asian pop
9: can you describe that feeling for people who haven't experienced
10: it SBS hindi uplabdh karwata hai
11: far from the partisan politics
0: naal hi sat to vad bhashawan vich khabran vi tuhade mood naal mel khanda sangeet ate manmohak podcast vi jo tuhadi udik kar rahe ne SBS audio app download karo ja
6: sbs.com.au/audio
3: Welcome back. ਬ੍ਰੇਕ ਤੋਂ ਬਾਅਦ ਸਵਾਗਤ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ

0: hits from home.
1: Ice Cube's Big Three is back. The most physical, fierce, and competitive basketball league on earth returns to CBS this Saturday. Three-time Big Three MVP ISO Joe Johnson and the reloaded Detroit Amps battle two-time Big Three championship coach Steven Jackson's DMV trilogy, followed by Big Three's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big Three Saturday, 4 p.m. Eastern, 1 p.m. Pacific on CBS. Catch replays Monday, 8 p.m. on BET.
2: ਵਾਲੀ ਆਏ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ 11,000 ਤੋਂ ਪਾਰ ਹੋਈ। ਵੀਜ਼ਾ ਦਰਾਂ ਵਿੱਚ ਵੀ ਆਇਆ ਵੱਡਾ ਸੁਧਾਰ। ਭਾਰਤੀ ਅੰਬਾਂ ਦੀ ਮਹਿਕ ਹੁਣ ਅਮਰੀਕਾ ਵਿੱਚ ਵੀ ਬਿਖਰੀ। ਭਾਰਤ ਦੀ ਕ੍ਰਿਕਟ ਟੀਮ ਦਾ ਨਿਊਜ਼ੀਲੈਂਡ ਦਾ ਦੌਰਾ ਹੋਇਆ ਐਲਾਨ ਅਤੇ ਮਾਹਲਪੁਰ ਦੀ ਮਿੱਟੀ ਅਤੇ ਕੀਵੀ ਕਲਚਰ ਦੇ ਸੁਮੇਲ, ਸਰਪ੍ਰੀਤ ਸਿੰਘ ਦੀਆਂ ਵਿਸ਼ਵ ਕੱਪ ਫੁੱਟਬਾਲ ਦੇ ਵਿੱਚ ਧੁੰਮਾਂ, ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਜਾਣੀ ਪਛਾਣੀ ਏਅਰਲਾਈਨ ਯਾਨੀ ਕਿ ਏਅਰ ਨਿਊਜ਼ੀਲੈਂਡ ਦੇ CEO ਨਿਖਿਲ ਰਵੀ ਸ਼ੰਕਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣੇ ਹੁਣੇ ਹੋਏ ਮੁਕਤ ਵਪਾਰ ਸਮਝੌਤੇ ਯਾਨੀ ਕਿ ਫਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਸਿੱਧੀ ਉਡਾਣ ਦੀ ਯੋਜਨਾ ਬਣ ਰਹੀ ਹੈ। ਦਰਅਸਲ ਲੰਮੇ ਸਮੇਂ ਤੋਂ ਨਵੇਂ ਜਹਾਜ਼ਾਂ ਦੇ ਮੁਤਾਬਕ ਹੀ ਇਸ ਮਿਤੀ ਦਾ ਐਲਾਨ ਕੀਤਾ ਜਾਣਾ ਹੈ। ਯਾਦ ਕਰਾ ਦਈਏ ਕਿ ਏਅਰ ਨਿਊਜ਼ੀਲੈਂਡ ਦੇ CEO ਸ਼੍ਰੀ ਰਵੀ ਸ਼ੰਕਰ, ਜੋ ਕਿ ਖੁਦ ਭਾਰਤ ਯਾਨੀ ਬੈਂਗਲੁਰ ਦੇ ਵਿੱਚ ਪੈਦਾ ਹੋਏ ਸਨ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੁਣ ਇਹ ਗੱਲ ਸਾਂਝੀ ਕੀਤੀ ਕਿ ਦੋਹਾਂ ਏਅਰਲਾਈਨਾਂ ਦੇ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਪਹਿਲਾਂ 2028 ਦੇ ਅੰਤ ਤੱਕ ਅਜਿਹਾ ਹੋਣਾ ਸੰਭਵ ਸੀ, ਜਿਸ ਨੂੰ ਕਿ ਹੁਣ ਕਾਫ਼ੀ ਪਹਿਲਾਂ ਯਾਨੀ ਕਿ ਮਾਰਚ 2027 ਤੋਂ ਬਾਅਦ ਕਦੇ ਵੀ ਸਿੱਧੀ ਉਡਾਣ ਦੇ ਤੌਰ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ, ਇਸ ਮਾਮਲੇ ਦੇ ਵਿੱਚ ਏਅਰ ਨਿਊਜ਼ੀਲੈਂਡ ਆਪਣੇ ਹਮਰੁਤਬਾ ਸਿੰਗਾਪੁਰ ਏਅਰਲਾਈਨਸ ਅਤੇ ਏਅਰ ਇੰਡੀਆ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਇਧਰ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਉੱਤੇ ਨਜ਼ਰ ਮਾਰਦੇ ਹਾਂ। ਉੱਚ ਸਿੱਖਿਆ ਦੇ ਵਾਸਤੇ ਹੁਣ ਭਾਰਤੀ ਵਿਦਿਆਰਥੀਆਂ ਦੀ ਚੜ੍ਹਤ ਦਿਖਾਈ ਦਿੰਦੀ ਹੈ। ਪਿਛਲੇ ਦਿਨੀ ਆਏ ਇੱਕ ਸਰਵੇਖਣ ਦੇ ਮੁਤਾਬਕ ਕੁੱਲ ਗਿਣਤੀ 11,000 ਤੋਂ ਪਾਰ ਕਰ ਗਏ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਮੱਦੇਨਜ਼ਰ ਹੁਣ ਕੁੱਲ ਮਿਲਾ ਕੇ ਵੀਜ਼ਾ ਦਰਾਂ ਦੇ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਨਿਊਜ਼ੀਲੈਂਡ ਦੇਸ਼ ਭਰ ਦੇ ਵਿੱਚੋਂ ਆਕਲੈਂਡ ਨੂੰ ਭਾਰਤੀਆਂ ਦੀ ਹਾਲੇ ਵੀ ਪਹਿਲੀ ਪਸੰਦ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਕੁਝ ਤਕਨੀਕੀ ਕੋਰਸਾਂ ਵੱਲ ਵੀ ਭਾਰਤੀ ਮੂਲ ਦੇ ਲੋਕ ਰੁਚਿਤ ਹੋਏ ਨੇ। ਸੋ ਸਾਲ 2024 ਦੇ ਮੁਕਾਬਲੇ 2025 ਦੇ ਵਰ੍ਹੇ ਦੌਰਾਨ ਇਹ ਗਿਣਤੀ 11% ਵੱਧ ਗਈ ਜਾਪਦੀ ਹੈ। ਉਧਰ ਲਹਿੰਦੇ ਪੰਜਾਬ ਤੋਂ ਖੁਸ਼ਖਬਰ ਹੈ ਕਿ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਇੱਕ ਵਕਾਰੀ ਕਾਲਜ ਨੇ ਆਪਣੇ ਸਾਬਕਾ ਵਿਦਿਆਰਥੀ ਅਤੇ ਚੜ੍ਹਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਦੇ ਸਨਮਾਨ ਵਿੱਚ ਇੱਕ ਕਲਾਸਰੂਮ ਸਮਰਪਿਤ ਕਰ ਦਿੱਤਾ ਹੈ। ਕਲਾਸਰੂਮ ਦੇ ਬਾਹਰ ਇੱਕ ਤਖ਼ਤੀ ਦਾ ਉਦਘਾਟਨ ਕਰਦਿਆਂ ਜਿੱਥੇ ਹਰਚਰਨ ਸਿੰਘ ਬਰਾੜ ਹੋਣਾਂ ਦੀ ਸਪੁੱਤਰੀ ਬਬਲੀ ਬਰਾੜ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਉਹਨਾਂ ਨੇ ਇਸ ਕਲਾਸਰੂਮ ਦੇ ਬਾਹਰ ਆਪਣੇ ਪਿਤਾ ਦੀ ਇੱਕ ਸ਼ਾਨਦਾਰ ਤਸਵੀਰ ਵੀ ਦੇਖੀ। ਯਾਦ ਰਹੇ, ਜਿੱਥੇ ਬੀਤੇ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕੜਵਾਹਟ ਭਰੇ ਸੰਬੰਧ ਚੱਲ ਰਹੇ ਨੇ, ਇਸ ਤਰ੍ਹਾਂ ਦੇ ਕੁਝ ਘਟਨਾ ਚੱਕਰ ਹਵਾ ਦੇ ਬੁੱਲੇ ਵਾਂਗ ਇਸ ਗੱਲ ਦੀ ਰੋਸ਼ਨਾਈ ਭਰਦੇ ਨੇ ਕਿ ਜਲਦੀ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ ਹੋ ਸਕਦਾ ਹੈ। ਅਤੇ ਇੱਧਰ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਰਾਸ਼ਟਰੀ ਚੋਣਾਂ 7 ਨਵੰਬਰ ਨੂੰ ਹੋਣੀਆਂ ਨੇ, ਜਿਸ ਦੇ ਚੱਲਦਿਆਂ ਇੱਕ ਤਾਜ਼ਾ ਸਰਵੇਖਣ ਨੇ ਸਮੀਕਰਨ ਹਿਲਾ ਦਿੱਤੇ ਨੇ। ਸਿਆਸਤ ਦੇ ਗਲਿਆਰਿਆਂ ਵਿੱਚ ਰਾਜ ਸੱਤਾ ਦਾ ਆਨੰਦ ਮਾਣ ਰਹੀ ਨੈਸ਼ਨਲ ਪਾਰਟੀ ਪਹਿਲੀ ਵਾਰ 30% ਤੋਂ ਘੱਟ ਹਰਮਨ ਪਿਆਰਤਾ ਦੇ ਗ੍ਰਾਫ 'ਤੇ ਦਿਖਾਈ ਦਿੰਦੀ ਹੈ, ਜਦੋਂ ਕਿ ਉਸ ਦੇ ਗੱਠਜੋੜ ਦੇ ਵਿੱਚ ਸ਼ਾਮਲ ਭਾਈਵਾਲ ਪਾਰਟੀਆਂ ਐਕਟ ਅਤੇ ਨਿਊਜ਼ੀਲੈਂਡ ਫਸਟ ਨੂੰ ਵੱਡਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ। ਭਾਵੇਂ ਕਿ ਤਿੰਨੇ ਪਾਰਟੀਆਂ ਦੁਬਾਰਾ ਫਿਰ ਇਸ ਸਰਵੇਖਣ ਦੇ ਮੁਤਾਬਕ ਇਕੱਠਿਆਂ ਸਰਕਾਰ ਬਣਾਉਣ ਦੇ ਕਾਬਲ ਨੇ, ਪਰ ਸਭ ਤੋਂ ਵੱਧ ਸੀਟਾਂ ਰੱਖਣ ਵਾਲੀ ਨੈਸ਼ਨਲ ਪਾਰਟੀ ਦਾ ਗ੍ਰਾਫ ਹੌਲੇ ਹੌਲੇ ਹੇਠਾਂ ਵੱਲ ਨੂੰ ਆ ਰਿਹਾ ਹੈ। ਇਧਰ ਵੀ ਦੱਸ ਦਈਏ ਕਿ ਸਿੱਖ ਸਰਦਾਰ ਨੌਜਵਾਨ ਸਰਦਾਰ ਅਮਨਜੋਤ ਸਿੰਘ ਕੁਲਾਰ ਦਾ ਬੀਤੇ ਐਤਵਾਰ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਗੁਰੂ ਘਰ ਯਾਨੀ ਕਿ ਸ੍ਰੀ ਕਲਗੀਧਰ

0: Hits from Home.
1: You shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
2: ਭਾਵੇਂ ਕਿ ਭਾਰਤੀ ਮੂਲ ਦੇ ਸਟੋਰਾਂ ਉੱਤੇ ਹਾਲ ਦੀ ਘੜੀ ਇਹਨਾਂ ਦੀ ਕਾਫੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਤੇ ਇਧਰ ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਵਾਸਤੇ ਜਿੱਥੇ ਪੂਰੀ ਯੋਜਨਾਬੱਧ ਤਰੀਕੇ ਦੇ ਨਾਲ 2020 ਇੱਕ ਦਿਨ ਅੰਤਰਰਾਸ਼ਟਰੀ ਅਤੇ ਟੈਸਟ ਲੜੀ ਦਾ ਐਲਾਨ ਕਰ ਦਿੱਤਾ ਗਿਆ, ਇੱਥੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਪੰਜਾਬੀ ਮੂਲ ਦਾ

0: Hits from Home. Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvincibleWiFi.com to learn more. Restrictions apply. Services not available in all areas.
1: ਵਿੱਚ ਭਾਰਤੀ ਮੂਲ ਦੇ ਦਰਸ਼ਕਾਂ ਨੇ ਵੀ ਉਸ ਨੂੰ ਸ਼ਾਬਾਸ਼ ਦਿੱਤੀ। ਯਾਦ ਰਹੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਦੀ ਆਲ ਵਾਈਟਸ ਟੀਮ ਨੇ ਇਰਾਨ ਦੇ ਨਾਲ 2-2 ਦੇ ਸਕੋਰ 'ਤੇ ਮੈਚ ਬਰਾਬਰੀ 'ਤੇ ਖੇਡਿਆ, ਜਿੱਥੇ ਕਿ ਪਹਿਲਾ ਮੈਚ LA ਅਮੈਰੀਕਾ ਦੇ ਵਿੱਚ ਖੇਡਿਆ ਗਿਆ, ਉੱਥੇ ਦੂਸਰਾ ਮੈਚ ਵੈਨਕੂਵਰ ਕੈਨੇਡਾ ਦੇ ਵਿੱਚ 22 ਜੂਨ ਨੂੰ ਖੇਡਿਆ ਜਾਣਾ। ਅਤੇ ਆਖਰ ਵਿੱਚ ਲਹਿੰਦੇ ਪੰਜਾਬ ਦੇ ਸ਼ਾਇਰ ਬਾਬਾ ਨਾਜ਼ਮੀ ਲਿਖਦੇ ਨੇ, ਖੌਰੇ ਕੱਲ੍ਹ ਮਿਲੇ ਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ, ਕੱਲ੍ਹ ਦੀਆਂ ਵੀ ਅੱਜ ਹੀ ਗੱਲਾਂ ਕਰ ਜਾਈਏ ਅਤੇ ਚੰਗਾ ਏ, ਖੂਹ ਗਰਜ਼ਾਂ ਦਾ ਸਦੀਆਂ ਹੋਈਆਂ ਸਾਡੇ ਕੋਲੋਂ ਭਰਿਆ ਨਹੀਂ, ਅਜੇ ਵੀ ਵੇਲਾ ਇਹਦੇ ਕੋਲੋਂ ਡਰ ਜਾਈਏ ਅਤੇ ਚੰਗਾ ਏ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ, ਮਿਹਰਬਾਨੀ
2: ਜੀ। ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਸਿੰਘ ਜੀ ਤੁਹਾਡਾ ਇਸ ਸਾਰੀ ਜਾਣਕਾਰੀ ਵਾਸਤੇ। ਔਰ ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ, ਰਮਨ ਜੀ ਦਾ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਜੀ, ਗੁੱਡ ਈਵਨਿੰਗ, ਅੱਜ ਤਾਂ ਤੁਸੀਂ ਸਰਪ੍ਰਾਈਜ਼ ਹੀ ਕਰ ਦਿੱਤਾ, ਟਿਊਜ਼ਡੇ ਦੀ ਜਗ੍ਹਾ ਥਰਸਡੇ ਆ ਕੇ ਫੁੱਲ ਫਨ ਸਟਾਰਟ ਹੋ ਗਿਆ, ਕਹਿ ਰਹੇ ਨੇ ਵੀਕ ਐਂਡ ਵੱਲ ਨੂੰ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਵੈਸੇ ਹੁਣ ਮੈਂ ਮੰਗਲਵਾਰ ਅਤੇ ਵੀਰਵਾਰ ਦੋਨੋਂ ਦਿਨ ਹੀ ਆਉਣਾ ਹੁੰਦਾ, ਲੇਕਿਨ ਹਾਂ ਇਸ ਵਾਰ ਮੰਗਲਵਾਰ ਨਹੀਂ ਆਇਆ ਗਿਆ ਕਿਉਂਕਿ ਥੋੜ੍ਹੇ ਜਿਹੇ ਥੱਕੇ ਹੋਏ ਸੀ ਅਸੀਂ, ਔਰ ਕਿਉਂਕਿ ਮੈਂ ਗਿਆ ਹੋਇਆ ਸੀ ਵੀਕਐਂਡ 'ਤੇ ਆਪਣੀ ਸਾਰੀ ਟੀਮ ਦੇ ਨਾਲ ਸ਼ੈਪਟਨ, ਔਰ ਸ਼ੈਪਟਨ ਸਾਰੇ ਭਾਈਚਾਰੇ ਨੂੰ ਮਿਲ ਕੇ ਬਹੁਤ ਮਜ਼ਾ ਆਇਆ ਅਤੇ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ। ਉਹ ਸਾਰੀਆਂ ਇੰਟਰਵਿਊਜ਼ ਜਲਦ ਤੁਹਾਡੇ ਨਾਲ ਰੂਬਰੂ ਅਸੀਂ ਜ਼ਰੂਰ ਕਰਵਾਵਾਂਗੇ, ਇੱਥੇ ਰੇਡੀਓ ਦੇ ਉੱਤੇ ਵੀ ਅਤੇ ਸਾਡੇ SBS ਦੇ ਫੇਸਬੁੱਕ ਅਤੇ ਇੰਸਟਾ ਪੇਜਸ ਦੇ ਉੱਤੇ ਵੀ। ਫਿਲਹਾਲ ਆਓ ਚੱਲਦੇ ਹਾਂ ਜੀ ਸਾਡੇ ਪਹਿਲੇ ਗਾਣੇ ਵੱਲ। ਆ ਹਾਂਜੀ, ਗਾਣੇ ਦਾ ਨਾਮ ਹੈ ਜੀ ਆਓ ਸੁਣਦੇ ਹਾਂ।

0: लिख रहे होंदे ने, लेकिन काफ़ी बीट वाला गाना है और वाइब वैसे गाने की बहुत चंगी है जी। ब्रेक का समा हो चुका है कि इधर प्रदीप दत्ता जी कह रहे हैं कि हाल चाल ने पुनीत जी, बहुत वधिया प्रदीप जी, किवें लंघ रहा है तुहाडा दिन, की कर रहे हो, कित्थे क पहुँचे हो, और तुहानू पुछ ही लईए अगर तुसीं 21 तरीक नूं यानी कि संडे की शाम को क्लोजिंग नाइट देखना चाहते हो नैशनल इंडियन फिल्म फैसटिवल ऑफ आस्ट्रेलिया की, जिथे बांदर मूवी का प्रीमियर किया जा रहा है, बॉबी देओल, बॉबी देओल वाली मूवी। सो तुसीं इह सिर्फ लिख के भेजो कि इस फिल्म के डायरैक्टर का नाम की है अपनी ईमेल के नाल, अते तुसी जित सकते हो मौका जी, हाँ जी मौका जित सकते हो जी तुसी ए मूवी का प्रीमियर देखने का। फिलहाल रोकते हैं जी ब्रेक के लिए, मैं हाँ पुनीत टिंगरा, तुहाडे नाल जुड़े रहो, सुनते रहो SBS पंजाबी।
1: There's a reason some things just taste better. At Sharma's Kitchen, we don't cut corners. We don't add what doesn't belong. Just real milk. Traditional methods and products made the way they should be. From paneer to yogurt, ghee to khoya, every batch is crafted with care right here in Australia. You'll taste it, you'll trust it. Sharma's Kitchen. Yes, there is a difference.
2: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
0: ਵੈਲਕਮ ਬੈਕ ਜੀ, ਸਵਾਗਤ ਇੱਕ ਵਾਰ ਫਿਰ ਤੋਂ ਇਸ ਛੋਟੀ ਜੀ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ, ਮੈਂ ਹਾਂ ਪੁਨੀਤ ਟਿੰਗਰਾ। ਸਿਮਰਨ ਸਿੰਘ ਜੀ ਦਾ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ। ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ, ਕੀ ਹਾਲ ਚਾਲ ਨੇ ਸਿਮਰਨ ਜੀ? ਤੁਹਾਡੇ ਕੀ ਕਰ ਰਹੇ ਹੋ ਔਰ ਕੀ ਪਲਾਨ ਨੇ ਫਿਰ ਇਸ ਵਾਰ ਵੀਕ ਐਂਡ ਦੇ, ਸ਼ਨੀਵਾਰ ਅਤੇ ਐਤਵਾਰ ਫਿਰ ਕਿੱਥੇ ਜਾ ਰਹੇ ਹੋ ਘੁੰਮਣ ਜਾਂ ਫਿਰ ਆਰਾਮ ਕਰੋਗੇ ਘਰ ਬੈਠ ਕੇ ਅਤੇ ਧੋਵੋਗੇ ਕੱਪੜੇ? ਇਹ ਵੀ ਤੁਸੀਂ ਦੱਸ ਸਕਦੇ ਹੋ ਜੀ। ਔਰ ਇੱਕ ਇਨਸਾਨ ਜਿਸਨੇ ਫਾਈਨੈਂਸ ਖੇਤਰ ਦੇ ਵਿੱਚ ਚੰਗੀ ਨੌਕਰੀ ਛੱਡ ਕੇ ਸੰਗੀਤ ਦੀ ਦੁਨੀਆ ਚੁਣੀ, ਉਹਨਾਂ ਦਾ ਨਾਮ ਹੈ ਜੀ ਸੂਰਜ ਛੇਰੂਕਟ। ਵੈਸੇ ਇਸ ਨਾਮ ਤੋਂ ਤੁਸੀਂ ਉਹਨਾਂ ਨੂੰ ਨਹੀਂ ਪਛਾਣਿਆ, ਉਹਨਾਂ ਦਾ ਜੀ ਜੋ ਮਿਊਜ਼ੀਕਲ ਨਾਮ ਹੈ ਉਹ ਹੈ ਹਨੂਮਾਨ ਕਾਇੰਡ। ਹੁਣ ਤਾਂ ਪਛਾਣ ਲਿਆ ਹੋਵੇਗਾ, ਬਿਗ ਡੌਗਸ ਦੇ ਨਾਲ ਦੁਨੀਆ ਭਰ ਦੇ ਵਿੱਚ ਛਾ ਜਾਣ ਵਾਲੇ ਹਨੂਮਾਨ ਕਾਇੰਡ ਦੀ, ਆਓ ਸੁਣਦੇ ਹਾਂ ਜੀ ਸਟੋਰੀ ਇਸ ਇੰਟਰਵਿਊ ਦੇ ਰਾਹੀਂ।
3: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
4: ਜੀ ਹਾਂ ਦੋਸਤੋ, ਤੁਸੀਂ ਸੂਰਜ ਚਰਕਟ ਦਾ ਨਵਾਂ ਰੈਪ ਸੁਣਿਆ? ਸੂਰਜ ਭਾਰਤੀ ਰੈਪਰ ਨਹੀਂ ਪਛਾਣਿਆ ਤੇ ਸ਼ਾਇਦ ਹਨੂਮਾਨ ਕਾਇੰਡ ਨੂੰ ਤੁਸੀਂ ਪਛਾਣ ਜਾਓਗੇ। ਸੂਰਜ ਚਰਕਟ ਜੋ ਹਨੂਮਾਨ ਕਾਇੰਡ ਦੇ ਨਾਮ ਤੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ, ਭਾਰਤ ਵਿੱਚ ਜਨਮ ਲੈਣ ਤੋਂ ਬਾਅਦ ਫਰਾਂਸ, ਨਾਈਜੀਰੀਆ, ਮਿਸਰ, ਦੁਬਈ ਅਤੇ ਬਾਅਦ ਵਿੱਚ ਹਿਊਸਟਨ, ਟੈਕਸਿਸ ਵਿੱਚ ਰਹਿ ਚੁੱਕੇ ਨੇ। ਉਹਨਾਂ ਆਪਣੇ ਕਰੀਅਰ ਦੀ ਸ਼ੁਰੂਆਤ ਫਾਈਨੈਂਸ ਦੀ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਕੇ ਕੀਤੀ ਸੀ ਅਤੇ ਹੁਣ ਉਹ ਵਿਸ਼ਵ ਪ੍ਰਸਿੱਧ ਰੈਪਰ ਨੇ ਜਿਨ੍ਹਾਂ ਨੇ ਈਜ਼ੀ ਈਜ਼ੀ, ਧੁਰੰਧਰ ਟਾਈਟਲ ਟਰੈਕ ਅਤੇ ਬਿਗ ਡੌਗਸ ਵਰਗੇ ਕਈ ਪ੍ਰਸਿੱਧ ਗਾਣਿਆਂ ਵਿੱਚ ਆਪਣਾ ਟੈਲੈਂਟ ਦਰਸਾਇਆ। ਹੋਟੈਸਟ ਰੈਪਰ ਆਫ ਦ ਮਿਊਜ਼ਿਕ ਇੰਡਸਟਰੀ ਕਹਾਏ ਜਾਣ ਵਾਲੇ ਇਸ ਰੈਪਰ ਨੇ ਦ ਫੀਡ ਨੂੰ ਦੱਸਿਆ ਕਿ ਉਹਨਾਂ ਨੇ ਰੈਪ ਕਰਨਾ ਇੱਕ ਸ਼ੌਂਕ ਦੇ ਤੌਰ ਤੋਂ ਸ਼ੁਰੂ ਕੀਤਾ ਸੀ.
5: That was just one of the jobs that I had tried amongst so many others, honestly. I think that coming to music was just a part of me trying out different things, you know, whether it was right or wrong, legal or illegal. I just had to try it out. But Goldman was, you got to understand, it was in India. Working over there is very different than the Goldman that you would think outside. So I really was able to see how it is in terms of, like, pushing yourself and being in this kind of this environment that just extracts everything from you for so little, for peanuts, you know. Since I was a kid, I always feel like I've always been inclined to the power of the word, right? And it's something that I've always drawn a lot of fascination to. It's something that I've always had growing up, and it helped me kind of ground myself. Like, I did a little bit here and there, but it was mainly like 2018, 2019 in Bangalore. It was a place for me to just let go, you know, like shake it off and be like, all right, this is my solace. So much I was doing at the time just didn't feel like I was actually doing what I didn't have purpose in my life. If there's one space that I was able to do that, so that's what I did it for initially. And then it slowly started to culminate in something else, you know. So it started off as that.
4: ਭਾਰਤ ਵਿੱਚ ਜਨਮ ਲੈਣ ਤੋਂ ਲੈ ਕੇ ਕਈ ਦੇਸ਼ਾਂ ਵਿੱਚ ਆਪਣਾ ਬਚਪਨ ਬਿਤਾਉਣ ਤੋਂ ਬਾਅਦ ਵੀ ਸੂਰਜ ਮੰਨਦੇ ਹਨ ਕਿ ਭਾਰਤ ਹੀ ਉਹਨਾਂ ਦਾ ਘਰ ਹੈ.
5: ਕੇਰਲਾ, ਇੰਡੀਆ. Yeah, I was born there, right? And because of the time that I spent at home in India, taking the time to, like, recognize my roots and my background, but I have a lot of love for Houston, right? Which is a city that was just, you know, accepted me, and I fell in love with, you know, young when we moved there. So it was the closest thing that I had to home before I went out and found it.
4: ਪਰ ਅਜੇ ਵੀ ਉਹ ਆਪਣੇ ਆਪ ਨੂੰ ਇੱਕ ਭਾਰਤੀ ਰੈਪਰ ਵਜੋਂ ਨਹੀਂ ਸਗੋਂ ਭਾਰਤ ਤੋਂ ਰਾਬਤਾ ਰੱਖਣ ਵਾਲਾ ਇੱਕ ਰੈਪਰ ਵਜੋਂ ਦੇਖਦੇ ਆ, ਪਰ ਇਹਨਾਂ ਦੋਹਾਂ ਵਿੱਚ ਉਹਨਾਂ ਦੇ ਹਿਸਾਬ ਨਾਲ ਇੱਕ ਵੱਡਾ ਫਰਕ ਹੈ.
5: Whenever people put Indian in front of anything, especially in the outside world, right? Indian music, Indian movies, Indian food, Indian culture, whatever it is, there's a set way that people see things. There's stereotypes that are enforced, you know? And for me, I was just like, and I know this, I've seen it. I've seen how people automatically put you in a box. I'm from India, which is very important. It's where, it's my roots. It's a huge part of who I am. But you don't get to decide who I am, right? And also specifically in India, there's like, within the country, it's not just one monolith, right? There's from this north to the south to the east to the west, there's so many different languages, cultures, states, and each state has their own background and rich traditions and cultures and the way that they look and perceive things and the way that they even speak about things, right? I'm not gonna let nobody, you know, define that as one, you know, one big unit. Like, there's so much more to it. So
4: ਅੱਜ ਦੇ ਸਮੇਂ ਵਿੱਚ ਸੂਰਜ ਦੇ ਰੈਪ US ਬਿਲਬੋਰਡ ਹੌਟ 100 ਅਤੇ ਆਸਟ੍ਰੇਲੀਅਨ ARIA ਚਾਰਟ ਤੱਕ ਪਹੁੰਚ ਗਏ ਨੇ ਅਤੇ ਉਹਨਾਂ ਦੇ ਸਿਰਫ ਇੱਕ ਗਾਣੇ ਨੂੰ ਅੱਧੇ ਅਰਬ ਤੋਂ ਵੱਧ ਲੋਕਾਂ ਨੇ ਸਟ੍ਰੀਮ ਕੀਤਾ, ਪਰ ਫਿਰ ਵੀ ਉਹ ਕਹਿੰਦੇ ਨੇ ਕਿ ਉਹ ਅਜੇ ਵੀ ਆਪਣੀ ਪਛਾਣ ਬਸ ਬਣਾ ਹੀ ਰਹੇ ਨੇ.
5: Like, until things like really kind of kicked off, I was always like, I don't know, maybe, you know, what if it's not, you know, because everything in my life has been so impermanent till then, right? It's always been on the move. It's here today, gone tomorrow. Like, some one day something feels like the world revolves around that, and then the next day it isn't. So I was perceiving this as that too.
4: Te je gal parivar di kariye te unhone the feed nu dassya ke unhan de parivar nu haje tak samajh vich nahi aunda ki oh ki karde ne.
5: They don't, but it's not their job to, you know. Like, they understand that I care about them, you know. I take care of them. Now, they come from a different generation, a different time, and a different background. My parents were raised in Kerala, right, from a very different environment and different beliefs. So for me to expect them to understand everything I do would just lead me nowhere.
4: Generation gap bare unhan de vichar pardesan vich jamme bhartiyan di dooji peedhi de layi prerna.
5: I had the luxury and privilege to actually learn about being mindful, right, to learn about, you know, breaking these cycles and chains and generational weight that we've been carrying, right? I don't think they did. I think we need to give folks from that time grace to recognize that, because they didn't have that. They just did the best they could. Best you can do is, like, work on you, and then you can, you know, if you can find that space, you try and give it to them as well.
4: ਜਦੋਂ ਉਹਨਾਂ ਨੂੰ ਦ ਫੀਡ ਨੇ ਪੁੱਛਿਆ ਕਿ ਕੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਕਲਾ ਦੇ ਜ਼ਰੀਏ ਹੋਰਨਾਂ ਭਾਰਤੀ ਹਿਪ ਹੋਪ ਆਰਟਿਸਟ ਦੇ ਲਈ ਰਾਹ ਪੱਧਰੇ ਹੋਣਗੇ ਤੇ ਉਹਨਾਂ ਦਾ ਕੀ ਕਹਿਣਾ

0: I was turned down.
1: I feel like I still have a long way to go and lots more to do in order for me to really get to where I think I can really, really bring about that change. But there's more people who are like me, you know, from my side of the world. And like I said, we will continue to strive and push and try out. But I also feel, and I trust in the grit and the tenacity of my people because of our background and our history, to even without someone like me, even without this idea of it, we will figure it out. You know, that's my people. That's where we're from.
0: ਉਹ ਮੰਨਦੇ ਹਨ ਕਿ ਭਾਰਤੀ, ਅਮਰੀਕੀ, NRI ਜਾਂ ਕਿਸੇ ਵੀ ਇੱਕ ਟੈਗ ਦੇ ਅੰਦਰ ਉਹਨਾਂ ਨੂੰ ਕੈਦ ਕਰਨਾ ਸਹੀ ਨਹੀਂ ਹੋਵੇਗਾ।
1: Me, I just feel like I had trouble establishing any kind of identity for a while. It's like you either you're an outsider looking in or you're like an insider looking out, you know, like it's you caught in between two worlds. Or worlds, not two for me, it's like multiple worlds. So I had to figure out my own version of what I thought home was. You know, which is like, it's not really a place or a set, you know, structure. It's like a feeling, right? That I can try and find in wherever I am. I had to do that so that I kind of don't lose myself. I'm a citizen of the world. That comes with the territory of me being all from all over the place. I'm a mutt, you know, but like, that don't mean that it's like you can't stand for the places that shaped me and made me, right? The experiences that made me. So that's my identity, man.
0: ਤੇ ਉਹ ਮੰਨਦੇ ਨੇ ਕਿ ਮਿਊਜ਼ਿਕ ਸਰਹੱਦਾਂ ਤੋਂ ਕਿਤੇ ਪਾਰ ਹੈ।
1: I just think that good music is good music. Like there's no limitations, it can cross borders. Like I can listen to music in Spanish, right? And still be able to connect with the feeling and the energy and the message that they're trying to say, right? Without knowing what they're saying, without having any context. So I feel like the same can be done with Malayalam music, with Punjabi music, right? With Tamil music. With Hindi music, that's all from, you know, our side of the world. The only genre is greatness. If it's able to do that, it just means the music was powerful enough to do that. It's a testament to the energy and the love and the power that people pour into their art.
0: ਭਾਵੇਂ ਉਹਨਾਂ ਦੇ ਗਾਣੇ ਭਾਰਤ ਵਿੱਚ ਕਾਫੀ ਦੇਰ ਤੋਂ ਚਰਚਿਤ ਸੀਗੇ, ਪਰ ਉਹਨਾਂ ਦਾ ਗਾਣਾ ਬਿਗ ਡੌਗ ਸੀ ਜਿਸਨੇ ਉਹਨਾਂ ਨੂੰ ਵਿਸ਼ਵ ਭਰ ਵਿੱਚ ਪ੍ਰਸਿੱਧ ਕਰ ਦਿੱਤਾ। ਪਰ ਪ੍ਰਸਿੱਧੀ ਪਾਉਣ ਤੋਂ ਬਾਅਦ ਵੀ ਉਹਨਾਂ ਦੇ ਨਜ਼ਰੀਏ ਵਿੱਚ ਬਹੁਤਾ ਕੁਝ ਨਹੀਂ ਬਦਲਿਆ। ਤੇ ਉਹ ਮੰਨਦੇ ਨੇ ਕਿ ਹਾਲ ਹੀ ਦੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਰਫਾਰਮਰ ਵਜੋਂ ਵੇਖਣਾ ਸ਼ੁਰੂ ਕੀਤਾ।
1: A lot has changed and especially living in India, like it does you know, I do have to move a certain way. There's a lot of things that I have to be aware of and be careful about because you know, comes with the territory. But I also like take the time to like remember that really at the core root of it all, nothing really has changed. Like but I'm learning to like take the responsibility of all these changes because when you do have a voice and you do have this kind of a space that not too many people get to, it's like, what do you do with it? What is it that you want to do with it? That is the responsibility, right?
0: Suraj Cherkit ya Hanuman Kain de naal, eh gal baat tuhanu kiddan di lagi 0439-799-767 utte SMS karke zarur dasso. Tusi sun rahe ho SBS Punjabi te main ha Shaina Kalra.
2: SBS audio app ਜਾਂ website ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS South Asian ਉੱਤੇ SBS ਪੰਜਾਬੀ।
3: ਸਵਾਗਤ ਕਰਦੇ ਹਾਂ ਕਿ ਹਨੂਮਾਨ ਕਾਇੰਡ ਦੇ ਨਾਲੇ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਔਰ ਮੈਂ ਗੱਲਬਾਤ ਕੀਤੀ ਹੈ ਜੀ ਦੇਬੀ ਮਕਸੂਸਪੁਰੀ ਸਾਹਿਬ ਦੇ ਨਾਲ, ਉਹ ਵੀ ਜਲਦ ਤੁਹਾਡੇ ਰੂਬਰੂ ਕਰਾਵਾਂਗੇ, ਲੇਕਿਨ ਅੱਜ ਨਹੀਂ, ਕੱਲ੍ਹ ਦੇ ਦਿਨ ਹੋ ਸਕਦਾ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਉਹ ਦੇਖ ਸਕੋ ਜਾਂ ਫਿਰ ਕੱਲ੍ਹ ਦੇ ਦਿਨ ਇੱਥੇ ਹੀ ਰੇਡੀਓ 'ਤੇ ਸੁਣ ਸਕੋ। ਜਲਦੀ ਹੀ ਬਸ ਨਜ਼ਰ ਰੱਖਿਓ ਸਾਡੇ ਫੇਸਬੁੱਕ ਅਤੇ ਇੰਸਟਾ ਪੇਜਸ ਦੇ ਉੱਤੇ। ਇੱਧਰ ਪ੍ਰਦੀਪ ਦੱਤਾ ਜੀ ਕਹਿ ਰਹੇ ਨੇ, ਹੋਰ ਪੁਨੀਤ ਜੀ ਤੁਹਾਡਾ ਕੀ ਪਲਾਨ ਹੈ ਵੀਕਐਂਡ ਦਾ? ਸੀਕਰੇਟ ਹੈ ਜੀ, ਅਜੇ ਨਹੀਂ ਤੁਹਾਨੂੰ ਮੈਂ ਇਹ ਦੱਸਣਾ, ਉਹ ਵੀ ਔਨ ਏਅਰ, ਸਭ ਨੂੰ ਪਤਾ ਲੱਗ ਜਾਣਾ ਹੈ। ਸੋ ਇਹ ਟੌਪ ਸੀਕਰੇਟ ਹੈ, ਟੌਪ ਸੀਕਰੇਟ। ਬਸ ਜੀ ਕੁਝ ਨਹੀਂ, ਘੁੰਮਾਂਗੇ ਅਤੇ ਆਰਾਮ ਕਰਾਂਗੇ ਵੀਕਐਂਡ 'ਤੇ, ਔਰ ਥੋੜ੍ਹੇ ਜੋ ਕੰਮ ਕਾਰ ਪੈਂਡਿੰਗ ਪਏ ਨੇ ਉਹ ਕਰਾਂਗੇ, ਔਰ ਤੁਹਾਡੇ ਕੀ ਪਲਾਨ ਨੇ ਤੁਸੀਂ ਵੀ ਜ਼ਰੂਰ ਦੱਸ ਸਕਦੇ ਹੋ। ਫਿਲਹਾਲ ਆਓ ਚੱਲਦੇ ਹਾਂ ਜੀ ਅਗਲੇ ਗਾਣੇ ਦੇ ਵੱਲ। ਗਾਣੇ ਦਾ ਨਾਮ ਹੈ ਜੀ ਡਾਰਲਿੰਗ ਜੱਟ ਦੀ।
4: Don't forget.

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: The Uluru Statement from the Heart ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/uluru statement ਤੇ।
2: SBS South Asian plays hits like this. SBS South Asian, your news from here and hits from home.
1: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ।
3: SBS Kick Off,
4: a new music station celebrating football anthems from around the world.
5: It's time for Africa.
3: It's live now
4: on DAB Radio, the SBS audio app,
5: we got the game
3: online and SBS On Demand.
6: SBS Radio app nu aaj hi download karo te apne pasandeeda programaan da anand maano. Is nu App Store cha Google Play ton muft prapt karo.
7: Welcome back. ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ SBS ਪੰਜਾਬੀ ਦੇ ਲਾਈਵ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਪਿਛਲੇ ਹਫ਼ਤੇ ਵੀ ਤੁਹਾਨੂੰ ਇੱਕ ਗੱਲਬਾਤ ਸੁਣਾਈ ਸੀ ਜੀ ਹਾਈਪਰ ਟੈਨਸ਼ਨ ਬਾਰੇ ਕਿ ਹਾਈਪਰ ਟੈਨਸ਼ਨ ਜੋ ਹੈ ਉਹ ਕੀ ਹੁੰਦੀ ਹੈ, ਇਹ ਕਿਸ ਤਰੀਕੇ ਦੀ ਸਮੱਸਿਆ ਹੈ, ਇਲਾਜ ਕਿਵੇਂ ਕੀਤਾ ਜਾਵੇ ਅਤੇ ਅੰਦਾਜ਼ਿਆਂ ਮੁਤਾਬਕ ਹਰ 10 ਦੇ ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਹੈ, ਜਦਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਸੋ ਉਸ ਹੀ ਗੱਲਬਾਤ ਦਾ ਇੱਕ ਹੋਰ ਹਿੱਸਾ ਸੋ ਉਹ ਤੁਹਾਨੂੰ ਸੁਣਾਉਂਦੇ ਹਾਂ ਜੀ ਹੁਣ।
8: ਤੁਸੀਂ ਹੋ SBS ਪੰਜਾਬੀ ਦੇ ਨਾਲ।
1: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦ

0: ਦੱਖਣੀ ਏਸ਼ੀਆਈ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬਿਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। ਹਾਂਜੀ ਡਾਕਟਰ ਮਨਦੀਪ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ MP ਜੀ, ਤੁਸੀਂ ਮੈਨੂੰ ਦੁਬਾਰਾ ਬੁਲਾਇਆ ਵਾ। ਆਪਾਂ ਹੁਣ ਅੱਜ ਗੱਲਾਂ ਕਰੂੰਗੇ ਆਪਣੇ ਹਾਈਪਰਟੈਂਸ਼ਨ ਬਾਰੇ।
0: ਜੀ, ਸਭ ਤੋਂ ਪਹਿਲਾਂ ਐਪੀਸੋਡ ਜਿਵੇਂ ਮੈਂ ਕਿਹਾ ਸੀ ਕਿ ਹਾਈਪਰਟੈਂਸ਼ਨ ਦਾ ਹੋਏਗਾ, ਥੋੜ੍ਹੀ ਜਿਹੀ ਇਹਦੇ ਬਾਰੇ ਜਾਣ ਪਹਿਚਾਣ ਦਿਓ, ਇੰਟਰੋਡਕਸ਼ਨ ਵਗੈਰਾ, ਫਿਰ ਬਾਕੀ ਗੱਲਾਂ ਕਰਾਂਗੇ ਜਿਵੇਂ ਰਿਸਕ ਫੈਕਟਰ ਅਤੇ ਸਿਮਟਮਸ ਕੀ ਹੁੰਦੇ ਆ। ਜੀ
1: ਠੀਕ ਹੈ। ਸੋ ਆਪਣਾ ਹਾਰਟ ਦਾ ਫੰਕਸ਼ਨ ਇਹ ਹੁੰਦਾ ਵਾ ਵੀ ਆਪਣੇ ਸਰੀਰ ਦੇ ਵਿੱਚ ਖੂਨ ਪਹੁੰਚਾਉਣਾ, ਅਤੇ ਉਹ ਖੂਨ ਕਿਵੇਂ ਪਹੁੰਚਾਉਂਦੇ ਹਾਂ ਆਪਾਂ ਸਰੀਰ ਨੂੰ, ਉਹ ਹੁੰਦਾ ਵਾ ਨਾੜੀਆਂ ਦੇ ਵਿੱਚੋਂ। ਜਦੋਂ ਆਪਾਂ ਨਾੜੀਆਂ ਦੇ ਵਿੱਚੋਂ ਸਾਰੇ ਸਰੀਰ ਦੇ ਵਿੱਚ ਖੂਨ ਪਹੁੰਚਾਈਦਾ ਵਾ, ਉਹਦੇ ਲਈ ਪ੍ਰੈਸ਼ਰ ਚਾਹੀਦਾ ਆਪਣੇ ਹਾਰਟ ਦੇ ਵਿੱਚ। ਜਦੋਂ ਉਹ ਪ੍ਰੈਸ਼ਰ ਆਪਣੇ ਹਾਰਟ ਦੇ ਵਿੱਚ ਜਾਂਦਾ ਵਾ, ਆਪਾਂ ਉਹਨੂੰ ਮੈਜ਼ਰ ਕਰਦੇ ਹਾਂ, ਆਪਾਂ ਮਿਣਦੇ ਹਾਂ ਉਹ ਜਿਹੜੀਆਂ ਆਪਣੀਆਂ ਆਰਟਰੀਜ਼ ਆ, ਜਿਹੜੀਆਂ ਆਪਾਂ ਨਸਾਂ ਵਾ, ਉਹਦੇ ਵਿੱਚ ਕਿੰਨਾ ਵਾ, ਉਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ। ਜਦੋਂ ਆਪਣੇ ਖੂਨ ਸਾਰੇ ਸਰੀਰ ਵਿੱਚ ਜਾਂਦਾ ਵਾ, ਉਹਦੇ ਉਸ ਵੇਲੇ ਆਪਣਾ ਹਾਰਟ ਜਿਹੜਾ ਵਾ, ਆਪਣਾ ਦਿਲ ਆ, ਉਹ ਸਕੂਈਜ਼ ਹੁੰਦਾ ਵਾ, ਉਹਨੂੰ ਕੰਟਰੈਕਟ ਕਹਿੰਦੇ ਹਾਂ, ਹੈ ਨਾ, ਵੀ ਉਹਨੂੰ ਪੰਪ ਹੋ ਕੇ ਆਪਣੇ ਸਰੀਰ ਦੇ ਵਿੱਚ ਜਾਵੇ। ਜਦੋਂ ਆਪਾਂ ਬਲੱਡ ਪ੍ਰੈਸ਼ਰ ਆਪਣਾ ਮੈਜ਼ਰ ਕਰਦੇ ਹਾਂ, ਜਦੋਂ ਆਪਾਂ ਮਿਣਦੇ ਹਾਂ, ਉਹ ਜਿਹੜਾ ਉਤਲਾ ਹਿੱਸਾ ਹੁੰਦਾ ਵਾ ਉਹ ਹੁੰਦਾ ਵਾ ਵੀ ਜਦੋਂ ਆਪਣਾ ਦਿਲ ਇੱਕ ਵਾਰ ਪੰਪ ਕਰਦਾ ਵਾ ਉਹ ਕਿੰਨਾ ਨੰਬਰ ਆਉਂਦਾ, ਉਹ ਪ੍ਰੈਸ਼ਰ ਕਿੰਨਾ ਵਾ ਤੁਹਾਡੇ ਸਰੀਰ ਦੇ ਵਿੱਚ।
0: ਹਾਂਜੀ, ਤੁਸੀਂ ਬਹੁਤ ਵਧੀਆ ਪੰਜਾਬੀ ਸਮਝਾ ਰਹੇ ਹੈਗੇ, ਉਹ ਬਿਲਕੁਲ ਸਮਝ ਪੈ ਰਹੀ ਹੈ ਸਾਨੂੰ, ਕਿਉਂਕਿ ਅਸੀਂ ਅਕਸਰ ਜਾਂਦੇ ਹਾਂ ਡਾਕਟਰ ਕੋਲ, ਉਹ ਕਹਿੰਦਾ ਜੀ ਇਹ ਹਾਈ ਹੈ ਅਤੇ ਇਹ ਲੋਅ ਹੈਗਾ, ਪਰ ਉਹ ਕਿੱਦਾਂ ਹੁੰਦਾ, ਤੁਸੀਂ ਬਹੁਤ ਸੋਹਣਾ ਸਮਝਾ ਰਹੇ ਹੋ। ਹਾਂਜੀ, ਕੰਟੀਨਿਊ।
1: ਓਕੇ, ਜਿਹੜਾ ਫਿਰ ਹੈਗਾ ਵਾ ਥੱਲੜਾ ਨੰਬਰ ਆ, ਉਹ ਜਦੋਂ ਆਪਣਾ ਹਾਰਟ ਜਿਹੜਾ ਆਪਣਾ ਦਿਲ ਆ ਉਹ ਰਿਲੈਕਸ ਕਰਦਾ ਵਾ, ਮੰਨ ਲਓ ਵੀ ਉਹ ਭਰਦਾ ਵਾ ਖੂਨ ਦੇ ਨਾਲ ਦੁਬਾਰਾ, ਉਹ ਥੱਲੜਾ ਨੰਬਰ ਹੁੰਦਾ ਵਾ। ਸੋ ਜਦੋਂ ਅਸੀਂ ਪੁੱਛਦੇ ਹੁੰਦੇ ਹਾਂ, ਜਿਵੇਂ ਆਪਾਂ ਘਰਦਿਆਂ ਨੂੰ ਮੈਂ ਪੁੱਛਦੀ ਹੁੰਦੀ, ਮੰਮੀ ਤੁਹਾਡਾ ਬਲੱਡ ਪ੍ਰੈਸ਼ਰ ਕੀ ਆ, ਉਹ ਪਹਿਲਾਂ ਥੱਲੜਾ ਛੋਟਾ ਨੰਬਰ ਦੱਸਦੇ ਆ। ਨਹੀਂ, ਅਸੀਂ ਪਹਿਲਾਂ ਦੇਖਦੇ ਹਾਂ ਵੀ ਜਦੋਂ ਤੁਹਾਡਾ ਦਿਲ ਪੰਪ ਕਰਦਾ ਵਾ, ਜਦੋਂ ਉਹ ਸਕੂਈਜ਼ ਕਰਦਾ ਵਾ, ਉਤਲਾ ਨੰਬਰ ਕਿਹੜਾ ਵਾ, ਅਤੇ ਫਿਰ ਅਸੀਂ ਦੇਖਦੇ ਹਾਂ ਵੀ ਜਦੋਂ ਰਿਲੈਕਸ ਹੁੰਦਾ ਵਾ, ਜਦੋਂ ਉਹ ਖੂਨ ਉਹਦੇ ਵਿੱਚ ਫੇਰ ਭਰਨ ਲੱਗ ਜਾਂਦਾ ਵਾ, ਉਹ ਥੱਲੜਾ ਨੰਬਰ ਕਿਹੜਾ ਵਾ। ਫਿਰ ਅਸੀਂ ਦੇਖਦੇ ਹਾਂ ਉਹ ਨੰਬਰਾਂ ਤੋਂ, ਦੋਨਾਂ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਵਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਕੀ ਆ, ਵੱਧਦਾ, ਘੱਟ ਆ ਕਿ ਠੀਕ ਆ।
0: ਜੀ, ਅਤੇ ਇਹ ਬਲੱਡ ਪ੍ਰੈਸ਼ਰ ਦਾ ਬਾਕੀ ਦੇ ਸਰੀਰ ਉੱਤੇ ਕੀ ਫਰਕ ਪੈਂਦਾ?
1: ਇਹਦੇ 'ਤੇ ਬਹੁਤ ਆਪਣੇ ਸਰੀਰ ਦੇ ਉੱਤੇ ਫਰਕ ਪੈਂਦਾ ਵਾ। ਇਹ ਜਿਹੜਾ ਆਪਣਾ ਬਲੱਡ ਪ੍ਰੈਸ਼ਰ ਆ, ਇਹਦਾ ਅਸਰ ਆਪਣੇ ਹਾਰਟ 'ਤੇ ਪੈਂਦਾ, ਦਿਲ 'ਤੇ ਪੈਂਦਾ, ਆਪਣੇ ਗੁਰਦਿਆਂ 'ਤੇ ਪੈਂਦੇ ਆ, ਕਿਡਨੀਜ਼ 'ਤੇ ਪੈਂਦੇ ਆ, ਅਤੇ ਆਪਣੇ ਦਿਮਾਗ 'ਤੇ ਅਤੇ ਆਪਣੇ ਜਿਹੜੀਆਂ ਖੂਨ ਦੀਆਂ ਨਸਾਂ ਵਾ ਉਹਦੇ 'ਤੇ ਵੀ ਬਹੁਤ ਪੈਂਦਾ ਵਾ। ਸੋ ਇਹਨੂੰ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ, ਬਿਕੋਜ਼ ਇਸ ਤੋਂ ਜੇ ਆਪਾਂ ਇਹਨੂੰ ਨਹੀਂ ਕੰਟਰੋਲ ਕਰਦੇ, ਉਸ ਤੋਂ ਬਾਅਦ ਆਪਾਂ ਨੂੰ ਬਿਮਾਰੀਆਂ ਵੱਧਦੀਆਂ ਜਾਊਗੀਆਂ।
0: ਜੀ, ਕਿਹੜੇ ਕਿਹੜੇ ਰਿਸਕ ਫੈਕਟਰ ਹੁੰਦੇ ਆ?
1: ਇਹਨਾਂ ਦੇ ਰਿਸਕ ਫੈਕਟਰ ਹੁੰਦਾ ਵਾ ਵੀ ਤੁਹਾਡੀ ਫੈਮਿਲੀ ਹਿਸਟਰੀ ਕੀ ਆ, ਵੀ ਖਾਨਦਾਨ ਦੀਆਂ ਬਿਮਾਰੀਆਂ ਕਿਹੜੀਆਂ ਵਾ। ਇੱਕ ਹੁੰਦਾ ਵਾ ਵੀ ਤੁਹਾਡੀ ਉਮਰ ਕਿਹੜੀ ਆ, ਕੋਈ ਕੋਈ ਹੁਣ ਆਪਾਂ ਦੇਖਦੇ ਹਾਂ ਸਟੈਟਿਸਟਿਕਸ ਆਪਾਂ ਨੂੰ, ਹੈ ਨਾ, ਦਿਖਾ ਰਹੇ ਆ ਵੀ ਛੋਟੀ ਉਮਰ ਤੋਂ ਵੱਧ ਲੋਕਾਂ ਨੂੰ ਹੋਣ ਲੱਗ ਗਈ ਆ। ਸੋ ਤੁਹਾਡੀ ਉਮਰ ਕਿੰਨੀ ਆ, ਉਹ ਵੀ ਹੋ ਸਕਦਾ। ਜਿਵੇਂ ਉਮਰ ਵੱਧਦੀ ਜਾਂਦੀ ਆ, ਉਨਾ ਤੁਹਾਡਾ ਰਿਸਕ ਹੁੰਦਾ ਵਾ ਜ਼ਿਆਦਾ ਹੋਣ ਲਈ। ਜੇ ਤੁਸੀਂ ਸ਼ਰਾਬ ਜ਼ਿਆਦਾ ਪੀਂਦੇ ਆ, ਨਸ਼ਾ ਕਰਦੇ ਆ, ਨਹੀਂ ਤਾਂ ਬੀੜੀ ਪੀਂਦੇ ਆ, ਉਹਦਾ ਵੀ ਬਹੁਤ ਵੱਡੇ ਰਿਸਕ ਫੈਕਟਰਸ ਹੁੰਦੇ ਆ। ਜੇ ਤੁਹਾਡਾ ਮੋਟਾਪਾ ਹੁੰਦਾ ਵਾ, ਜੇ ਤੁਹਾਡਾ ਵਜ਼ਨ ਜ਼ਿਆਦਾ ਹੋਊਗਾ, ਉਹਦੇ ਉਹ ਵੀ ਰਿਸਕ ਫੈਕਟਰ ਹੁੰਦਾ ਸਾਡੇ ਲਈ। ਜੇ ਤੁਸੀਂ ਜ਼ਿਆਦਾ ਨਹੀਂ ਵਰਜਿਸ਼ ਕਰਦੇ, ਤੁਸੀਂ ਜਿਵੇਂ ਕੰਮ ਕਰਦੇ ਆ, ਬਹੁਤ ਕਰਦੇ ਆ, ਪਰ ਤੁਹਾਡਾ ਕੰਮ ਬੈਠਣ ਵਾਲਾ ਹੁੰਦਾ ਵਾ, ਉਹ ਵੀ ਹੋ ਸਕਦਾ। ਜੇ ਆਪਾਂ ਫਿਕਰ ਕਰਦੇ ਹਾਂ, ਅੱਜ ਕੱਲ੍ਹ ਹੁਣ ਬਹੁਤ ਫਿਕਰ ਹੁੰਦਾ ਵਾ, ਛੋਟੀ ਉਮਰ ਤੋਂ ਵੀ ਫਿਕਰ ਸ਼ੁਰੂ ਹੋਣ ਲੱਗ ਜਾਂਦੇ ਆ, ਹੈ ਨਾ, ਆਪਣੇ ਖਾਸ ਕਰਕੇ ਜਿਹੜੀ ਕਮਿਊਨਿਟੀ ਰੀਸੈਟਲ ਹੁੰਦੀ ਆ, ਦੂਜੇ ਮੁਲਕਾਂ 'ਚ ਜਾਂਦੀ ਆ, ਉਹਦਾ ਵੀ ਇੱਕ ਰਿਸਕ ਫੈਕਟਰ ਸੀ ਮੰਨਿਆ ਜਾਂਦਾ ਵਾ। ਆਪਣਾ ਜਿਹੜਾ ਖਾਣ ਦਾ ਪਰਹੇਜ਼ ਆ, ਉਹ ਸਭ ਤੋਂ ਵੱਡਾ ਹੋ ਸਕਦਾ ਵਾ, ਖਾਸ ਕਰਕੇ ਜਦੋਂ ਆਪਾਂ ਨੂਣ ਬਹੁਤ ਵਰਤਦੇ ਹਾਂ। ਜਿਹੜਾ ਲੋਕਾਂ ਨੂੰ ਦੂਜੀਆਂ ਵੀ ਬਿਮਾਰੀਆਂ ਹੁੰਦੀਆਂ ਵਾ, ਮੰਨ ਲਓ ਥਾਈਰੋਇਡ ਦੀ ਆ, ਡਾਇਬੀਟੀਜ਼ ਆ, ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋਊਗੀ, ਉਹ ਵੀ ਹੋ ਸਕਦੀ ਆ। ਅਤੇ ਜੇ ਮੈਂ ਜਿਹੜੇ ਜਨਾਨੀਆਂ ਨੂੰ ਪ੍ਰੈਗਨੈਂਸੀ ਹੁੰਦੀ ਆ, ਬੱਚਾ ਹੋਣ ਵਾਲਾ ਹੁੰਦਾ ਵਾ, ਅਤੇ ਉਹਨਾਂ ਦੇ ਵੀ ਬਲੱਡ ਪ੍ਰੈਸ਼ਰ ਵੱਧਦੀ ਆ, ਉਹ ਵੀ ਇੱਕ ਰਿਸਕ ਫੈਕਟਰ ਹੁੰਦਾ ਵਾ ਅੱਗੇ ਵਧਾਉਣ ਹੋਣ ਲਈ। ਅਤੇ ਰੇਅਰਲੀ ਹੁੰਦਾ ਵਾ ਵੀ ਜਿਹੜੇ ਲੋਕਾਂ ਨੂੰ ਦੂਜੀਆਂ ਦਵਾਈਆਂ ਹੋਰ, ਹੈ ਨਾ, ਰੋਗਾਂ ਲਈ ਚਲਾਇਆ ਹੁੰਦਾ ਵਾ, ਉਹ ਵੀ ਹੋ ਸਕਦਾ ਤੁਹਾਡੇ ਲਈ ਇੱਕ ਰਿਸਕ ਫੈਕਟਰ।
0: ਮਤਲਬ ਕਿ ਇਹਨਾਂ ਸਾਰਿਆਂ ਦਾ ਹੀ ਅਸਰ ਆ ਕੇ ਦਿਲ ਦੇ ਉੱਤੇ ਪੈਂਦਾ, ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਜਾਂ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ।
1: ਹਾਂਜੀ,
0: ਅੱਛਾ ਜੀ। ਅਤੇ ਇਹਦੇ ਜਿਹੜੇ ਸਿੰਪਟਮਸ ਹੁੰਦੇ ਆ ਜੀ, ਪਹਿਚਾਣ ਕਿਵੇਂ ਹੋਏਗੀ ਮੈਨੂੰ ਬਲੱਡ ਪ੍ਰੈਸ਼ਰ ਹੈਗਾ ਵਿਦਆਊਟ ਗੋਇੰਗ ਟੂ ਡਾਕਟਰ?
1: ਹਾਂਜੀ, ਸੋ ਇਹ ਥੋੜ੍ਹਾ ਕੰਪਲੀਕੇਟਡ ਹੋ ਸਕਦਾ ਵਾ, ਬਿਕੋਜ਼ ਕਦੇ ਕਦੇ ਤੁਹਾਨੂੰ ਕੋਈ ਪਤਾ ਹੀ ਨਹੀਂ ਲੱਗਦਾ। ਇਹੀ ਸਭ ਤੋਂ ਵੱਡੀ ਇਹਦੀ ਪ੍ਰੋਬਲਮ ਆ ਵੀ ਤੁਹਾਨੂੰ ਕਦੇ ਕਦੇ ਪਤਾ ਨਹੀਂ ਲੱਗਦਾ ਵੀ ਇਹ ਸ਼ਾਂਤੀ ਵਾਲੀ, ਹੈ ਨਾ, ਜਿਵੇਂ ਸਾਇਲੈਂਟ ਫੀਚਰਸ ਹੁੰਦੇ ਆ। ਕੋਈ ਕੋਈ ਲੋਕਾਂ ਨੂੰ ਹੋ ਵੀ ਸਕਦਾ ਵਾ, ਜਿਵੇਂ ਤੁਹਾਨੂੰ ਸਿਰ ਦਰਦ ਹੁੰਦਾ, ਤੁਹਾਨੂੰ ਧੁੰਦਲਾਂ ਦੀ ਦਾ, ਤੁਹਾਡੀ ਨਿਗਾਹ ਘੱਟਦੀ ਵੱਧਦੀ ਆ। ਕੋਈ ਕੋਈ ਲੋਕ ਕਹਿੰਦੇ ਆ ਉਹਨਾਂ ਨੂੰ ਜਿਵੇਂ ਉਲਟੀ ਆਉਂਦੀ ਆ, ਨਹੀਂ ਤਾਂ ਉਹਨਾਂ ਨੂੰ ਦਿਲ ਕੱਚਾ ਹੁੰਦਾ ਵਾ, ਉਹ ਵੀ ਹੋ ਸਕਦੀ ਆ। ਇਹ ਸਿੰਪਟਮਸ ਹੋ ਸਕਦੇ ਆ।
0: ਜੇ ਇਹ ਅਚਾਨਕ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਸਮਝ ਲਓ ਕਿ ਵੀ ਕੋਈ ਨਾ ਕੋਈ ਹੈਲਥ ਜਾਂ ਹਾਰਟ ਦਾ ਪ੍ਰੋਬਲਮ ਹੋ ਸਕਦੀ ਹੈ।
1: ਹਾਂਜੀ,
0: ਠੀਕ ਹੈ ਜੀ। ਹੁਣ ਆਪਾਂ ਰਿਸਕ ਵੀ ਫੈਕਟਰ ਵੀ ਕੰਸਿਡਰ ਕਰ ਲਏ, ਸਿੰਪਟਮਸ ਵੀ ਦੇਖ ਲਏ, ਹੁਣ ਤਾਂ ਡਾਇਗਨੋਸਿਸ ਵੀ ਪਤਾ ਕਿਵੇਂ ਚਲਾਈਏ ਵੀ ਹਾਂ ਸਾਨੂੰ ਬਲੱਡ ਪ੍ਰੈਸ਼ਰ ਹੈਗਾ ਹੀ ਹੈ?
1: ਹਾਂਜੀ, ਇਹ ਹੋਣਾ ਵਾ ਤਕਰੀਬਨ ਤੁਹਾਨੂੰ ਮੈਜਰਿੰਗ ਕਰਕੇ ਤੁਹਾਨੂੰ ਮਿਲਣਾ ਪੈਣਾ ਵਾ। ਸੋ ਆਪਾਂ ਕਿਵੇਂ ਮਿਲਦੇ ਹਾਂ? ਕਈ ਲੋਕਾਂ ਕੋਲ ਹੈਗੇ ਆ ਮਸ਼ੀਨ ਘਰੇ, ਜੋ ਵਧੀਆ ਚੀਜ਼ ਆ, ਆਪਾਂ ਦੇਖੋ, ਆਰਾਮ ਨਾਲ ਬੈਠ ਕੇ ਕਨੈਕਟ ਕਰੋ ਅਤੇ ਦੇਖੋ ਉਤਲਾ ਕਿਹੜਾ ਨੰਬਰ ਆ, ਥੱਲੜਾ ਕਿਹੜਾ ਵਾ, ਸ਼ਾਂਤੀ ਦੇ ਵਿੱਚ ਪਰ, ਹੈ ਨਾ, ਫਿਕਰ ਨਹੀਂ ਕਰਨਾ। ਜੇ ਤੁਸੀਂ ਤੁਹਾਡੇ ਕੋਲ ਘਰੇ ਨਹੀਂ ਹੈਗੀ ਮਸ਼ੀਨ, ਤੁਸੀਂ ਜਦੋਂ ਆਪਦੇ GP ਕੋਲ ਜਾਂਦੇ ਆ, ਭਲਾਂ ਦੀ ਜਦੋਂ ਤੁਸੀਂ ਟੀਕਾ ਲਾਉਣ ਜਾਂਦੇ ਆ, ਕੋਈ ਵੀ ਚੀਜ਼ ਲਈ ਤੁਸੀਂ ਆਪਦੇ GP ਕੋਲ ਜਾਂਦੇ ਆ, ਜੇ ਉਹਨਾਂ ਨੇ ਤੁਹਾਡਾ ਆਪ ਨਹੀਂ ਮੈਜ਼ਰ ਕੀਤਾ, ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਮੇਰਾ ਬਲੱਡ ਪ੍ਰੈਸ਼ਰ ਦੇਖ ਸਕਦੇ ਆ। ਜੇ ਤੁਸੀਂ GP ਦੇ ਨਹੀਂ ਜਾਂਦੇ, ਤੁਸੀਂ ਫਾਰਮੇਸੀ ਜਾਂਦੇ ਆ, ਫਾਰਮੇਸੀ ਕੋਲ ਵੀ ਹੁੰਦੇ ਆ, ਤੁਸੀਂ ਉਹ ਵੀ ਯੂਟੀਲਾਈਜ਼ ਵਰਤ ਸਕਦੇ ਆ ਵੀ ਹਾਂ, ਤੁਸੀਂ ਸਾਡਾ ਬਲੱਡ ਪ੍ਰੈਸ਼ਰ ਮੇਰਾ ਮਿਣ ਕੇ ਦੱਸੋ ਅਤੇ ਤੁਸੀਂ ਆਪ ਦੇਖਿਓ ਵੀ ਇਹ 120 ਤੋਂ ਵਟੇ 80 ਤੇ ਆ, ਇਸ ਤੋਂ ਘੱਟ ਆ ਕਿ ਇਸ ਤੋਂ ਵੱਧ ਆ। ਜੇ ਤੁਹਾਨੂੰ ਵੱਧ ਲੱਗਦਾ ਵਾ, ਤੁਸੀਂ ਆਪਦੀ GP ਦੇ ਕੋਲ ਜਾਣਾ ਚਾਹੀਦਾ, ਆਪਦੇ ਫੈਮਿਲੀ ਡਾਕਟਰ ਕੋਲ, ਅਤੇ ਆਪਾਂ ਨੂੰ ਦੇਖਣਾ ਚਾਹੀਦਾ ਵਾ ਵੀ ਇਹਦਾ ਕਾਰਨ ਕੀ ਆ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: ਸੋ ਉਮੀਦ ਅਤੇ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਅਤੇ ਅੱਜ ਦਾ ਸਾਡਾ ਸ਼ੋਅ ਵੀ ਤੁਸੀਂ ਇੰਜੋਏ ਕੀਤਾ ਹੋਵੇਗਾ। ਹੁਣ ਸਮਾਂ ਹੋ ਚੁੱਕਾ ਜੀ ਇਜਾਜ਼ਤ ਲੈਣ ਦਾ, ਰੱਖੋ ਆਪਣੀਆਂ ਸਿਹਤਾਂ ਦਾ ਖਿਆਲ ਅਤੇ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਜੰਦ ਜਾਂਦੇ ਸੁਣਦੇ ਹਾਂ ਜੀ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਬਹੁਤ ਹੀ ਪਿਆਰਾ ਗੀਤ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।

0: Hear more SBS Chill on the SBS Audio website and app.
1: SBS Audio.
2: Apni wavelength naal mel khandiyan taranga sunan layi play button dabo.
3: SBS Chill.
4: SBS Pop Asia. Non-stop Asian pop.
5: Can you describe that feeling for people who haven't experienced it?
6: SBS Hindi uplabdh karwata hai.
7: Far from the partisan politics.
2: Te naal hi sat to vadh bhashawan vich khabran vi. ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ SBS ਆਡੀਓ ਐਪ ਡਾਊਨਲੋਡ ਕਰੋ ਜਾਂ
4: sbs.com.au/audio
8: ਬਾਲੀਵੁੱਡ ਸੈਸ਼ਨ ਔਨ SBS ਸਾਊਥ ਏਸ਼ੀਆ